ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਵੈਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਨ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਨ ਹਾਰੇ। ਗਾਵਨ ਤੁਤਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ, ਦੇਵ ਤਿਆਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਨ, ਸੁਰਗ ਮੱਛ ਪਏ ਆਲੇ। ਗਾਵਨ ਤੁਦਨੋ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੁ ਸਾਹਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ।
ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਇ, ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਮੇਰਾ ਪ੍ਰਾਨ ਸਤਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗੈ ਘਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡਾ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ
ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋਈ, ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ। ਤੁਦੇ ਆਪੇ

ਸਾਹਿਬ ਤੂੰ ਕਰਤਾ ਸੁਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮ

ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਾਈ।

ਪਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਖੜਗ ਕੇ ਤੁਮੈ ਸ਼ਰਨ ਤਿਹਾਰੀ, ਆਪ ਹੱਥ ਦੇ ਲਿਹੋ ਉਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਸੁਵਈਆ

ਸਾਧ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੂ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੁਆ।

ਐ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਉਦਵਸ ਕੀਤੇ।

ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਸ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਗੋਰੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚਾਹੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦਿਆਲਾ ਟਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਨਿੜ ਕੇ ਚਾਚਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖਈਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤੇ ਕੇਸਾਂ ਸਾਸਾ ਸਿੰਘ ਆਏ ਤੇ ਨਾ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਹੈ ਜਿਤ ਆਵਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਚ ਪਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਹਾਇਤਾ

लिखा छोड़ अलिखै छूट है, हम निर्गुण लेहु उबारी।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਯੋਗ ਸਾਧ ਸੰਗਤ ਜੀ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਆਪ ਸੰਗਤ ਨੇ ਬੜੀ ਸ਼ਰਧਾ ਭਾਵ ਸਾਡੇ ਪਿੱਤਰ ਰਵਾਣੀ ਸ਼ੁਕਰ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਾ ਰਹਿ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਨੇ, ਅਰਦਾਸ ਕਾਲ ਦੀਆਂ ਭਰੀਆਂ ਨੇ। ਉਪਰੰਤ ਮਹਾਰਾਜ ਬਖਸ਼ੇ ਪਿੱਤਰ ਨਾਵੇਂ ਸਾਨੂੰ ਕੀਤੇ ਨੇ, ਸਾਧ ਸੰਗਤ ਦਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਸਾਹਿਬ ਗੁਰਮੁਖਾਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਦੀ ਸ਼ਾਮਤ ਕੀ ਦੁਆਰਾ ਆਰੰਭ ਹੋ ਰਹੇ ਨੇ। ਇਸ ਵਿੱਚ ਅੱਜ ਦਾ ਸ਼ਾਮਾਂ ਦਾ ਸਾਰਾ ਕੀਰਤਨ ਦਰਬਾਰ ਜੋ ਹੈ ਖੇਡ ਤੋਂ ਲੈ ਕੇ 9 ਵਜੇ ਤੱਕ, ਜੋ ਅਖੰਡ ਕੀਰਤਨ ਦੱਸਦੇ ਵੀਰ ਨੇ, ਇਹ ਖੇਡ ਤੋਂ ਲੈ ਕੇ 9 ਵਜੇ ਤੱਕ ਲਗਾਤਾਰ ਕੀਰਤਨ ਕਰਨਗੇ। ਸੋ ਇਹਨਾਂ ਦਾ ਵਡਭਾਗ ਹਨ, ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਸੋ ਬੜੇ ਪਿਆਰ ਨਾਲ ਕੀਰਤਨ ਕਰਦੇ ਨੇ, ਸੰਗਤਾਂ ਬੜੇ ਪਿਆਰ ਨਾਲ ਅੱਗੇ ਸਰਵਣ ਕਰਦੀਆਂ ਨੇ। ਸਤਸੰਗ ਜੀ ਬਖਸ਼ਿਸ਼ ਕਰਨ ਬੇਨਤੀ ਹੈ ਕਿ ਹਰ ਰੋਜ਼ ਬੇਨਤੀ ਕਰਦੇ ਹਾਂ ਕਿ ਆਓ ਸਤਸੰਗ ਜੀ, ਜ਼ਰੂਰ ਸਾਰੇ ਹਾਜ਼ਰੀਆਂ ਭਰਿਆ ਕਰੋ, ਜ਼ਰੂਰ ਆਓ, ਮੱਥਾ ਟੇਕ ਅਰਦਾਸ ਕਰੋ। ਅਤੇ ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਘੀ ਹੋਈ ਬੈਕ ਗੋਦ ਵਿੱਚ ਬੈਠ ਕੇ ਸਤਸੰਗ ਜੀ ਤੁਸੀਂ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਸਤਸੰਗ ਜੀ, ਆਪਣੇ ਤੁਹਾਨੂੰ ਪਤਾ ਹੈ ਕਿ ਨਾਰਥ ਹਾਲ, ਸਾਊਥ ਹਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਦੀ ਬੇਨਤ ਮਾਇਆ ਖਰਚ ਹੋ ਰਹੀ ਹੈ। ਸੋ ਮਹਾਰਾਜ ਬਖਸ਼ੇ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸੰਤ ਸਫ਼ਰ ਕਰਦੇ ਹੋਏ ਬੇਅੰਤ ਮਾਇਕ ਬਾਰੇ ਚਰਨਾਂ ਭੇਟਾ ਕੀਤੀ ਹੈ। ਮੈਂ ਸਾਰਿਆਂ ਦਾ ਧੰਨਵਾਦ। ਔਰ ਵਟਭਾਗੀ ਹਨ ਸਤਿ ਸ਼੍ਰੀ, ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣਾ ਦਸੰਤ ਸਫ਼ਰ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਜੋ ਬਣਦਾ ਦਸੰਤ ਹੈ, ਜਿੰਨਾ ਵੀ ਵਰਤੋਂ ਕਰ ਸਕਦੇ ਹੋ, ਜ਼ਰੂਰ ਮਾਰੇ ਚਰਨ ਜਾਰੀ ਕਰੋ, ਤਾਂ ਕਿ ਇਹ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਇਹਨਾਂ ਨੂੰ ਚਰਨਾ ਸ਼ਬਦ ਨਾਲ ਸਪੂਰਨ ਕੀਤਾ ਜਾ ਸਕੇ। ਸੋ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਆਪ ਪਹੁੰਚੋ। ਬਾਕੀ ਸਤਿ ਸੰਗਤ ਜੀ, ਆਪ ਪਤਾ ਹੈ ਕਿ ਜੇ ਲੜੀਵਾਰ ਸਹਿਜ ਪਾਠ ਹੋ ਰਹੇ ਨੇ, ਸੋ ਸੰਗਤਾਂ ਘਰਾਂ 'ਚ ਲੜੀਵਾਰ ਸਹਿਜ ਪਾਠ ਕਰ ਰਹੀਆਂ ਨੇ, ਸੋ ਜਿਹਨਾਂ ਨਹੀਂ ਕੀਤਾ ਉਹ ਕਰ ਸਕਦੇ ਹਨ। ਬਾਕੀ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਤੁਸੀਂ ਨਾਂ ਨੰਬਰ ਆਪਣਾ ਸਾਰਾ ਭਾਈ ਰਜਿੰਦਰ ਸਿੰਘ ਜੀ ਮੁੱਖ ਸਾਹਿਬ ਨੂੰ ਦੇ ਕੇ ਤੁਸੀਂ ਸਾਰਾ ਉਹਨਾਂ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ, ਦੱਸ ਸਕਦੇ ਹੋ ਉਹਨਾਂ ਨੂੰ ਆਪਣਾ ਨਾਂ ਨੰਬਰ ਜ਼ਰੂਰ ਦਿਓ, ਤਾਂ ਕਿ ਤੁਹਾਨੂੰ ਸਾਰੇ ਸਮੇਂ ਦੇ ਮੁਤਾਬਕ ਉਹ ਦੱਸ ਸਕਣਗੇ ਤੁਸੀਂ ਕਦੋਂ ਆਪਣਾ ਸਹਿਜ ਪਾਠ ਕਰਨਾ, ਕਦੋਂ ਕਿਵੇਂ ਕਰਨਾ, ਸਾਰਾ ਆਪ ਜੀ ਨੂੰ ਹਵਾਲਾ ਦੇਣਗੇ। ਸੋ ਅਵਸਰ ਸਿੰਘ ਜੀ ਹੁਣ ਭਾਈ ਸਭ ਤਿਆਰ ਨੇ, ਉਹਨੂੰ ਬੇਨਤੀ ਕਰੀਏ ਉਹ ਕਿਤੇ ਆਰਾਮ ਕਰਨਗੇ, ਇਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

Yeah.

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਏ। ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ।

ਨਿਹਾਰਿਆ, ਸਿੱਖੀ ਸਿੱਧਕ ਕੇ ਸੰਸਵਾਸਾਂ ਨਾਲ ਨਿਭਾਇਆ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ। ਵਾਹ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ, ਚਿੱਤੇ ਆਉਣ ਕਾ ਸਦਕਾ।

ਦੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਾਂ ਮੇਰਾ ਕੀਤੀਆਂ ਸ਼ਾਮ ਦੇ ਸਜੇ ਦੀਵਾਨੰਦ ਆਪ ਜੀ ਦੀ ਲਾਹੀ ਬਾਣੀ ਆਰਤੀ ਸ਼ਬਦ ਕੀਰਤਨ ਸਤਿਗੁਰੂ ਜੀ ਆਪ ਜੀ ਦੇ ਸੇਵਕ ਸੰਗਤਾਂ ਨੇ ਅਖੰਡ ਕੀਰਤਨ ਜਥੇ ਵੱਲੋਂ ਆਪ ਜੀ ਦੀ ਲਾਹੀ ਬਾਣੀ ਦੇ

ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਬਾਣੀ ਦਾ ਭਾਵ ਸਰਬ ਸੰਗਤਾਂ ਦੇ ਹਿਰਦੇ ਅੰਦਰ ਵਸਾਉਣਾ ਜੀ। ਬਾਣੀ ਨਾਲ ਪ੍ਰੇਮ ਬਖਸ਼ੋ ਸਤਿਗੁਰੂ ਜੀ, ਇਸੇ ਤਰ੍ਹਾਂ ਸੰਗਤਾਂ ਨੂੰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ।

ਸਾਹਿਬ ਦੀ ਸੇਵਾ ਲਈ $10,000 ਹਾਜ਼ਰ ਕੀਤੇ ਗਏ ਨੇ। ਪਾਤਸ਼ਾਹ ਜੀ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਪ੍ਰਿਆਥ ਰੱਖੋ। ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਭਾਈ ਰਾਜਾਨਾ ਅਤੇ ਬੀਬੀ ਪ੍ਰਪੂਲਾ ਪਰਿਵਾਰ ਦੀ ਦੇਹ ਰੋਗਤਾ ਲਈ ਅਰਦਾਸ ਬੇਨਤੀ ਕਰਦੇ ਨੇ। ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਸਤਿਗੁਰੂ ਜੀ ਪ੍ਰੋਪਰਟੀ ਦੇ ਕੇਸ ਵਿੱਚ ਆਪ ਜੀ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਥ ਰੱਖਦੀਆਂ ਹੋਇਆਂ ਸਫਲਤਾ ਬਖਸ਼ਿਸ਼ ਕਰੋ। ਸਤਿਗੁਰੂ ਜੀ ਸੇਵਕਾਂ ਨੂੰ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਬਾਣੀ ਨਾਲ ਜੋੜ ਕੇ ਨਦਰੀ ਨਦਰ ਨਿਹਾਲ ਕਰਨਾ ਜੀ। ਆਪ ਜੀ ਦੀਆਂ ਪਿਆਰੀਆਂ ਸੰਗਤਾਂ ਆਪਣੇ ਘਰਾਂ 'ਚ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਕਥਾ ਸਰਵਣ ਕਰਦੇ ਹਾਂ। ਮਾਇਆ ਪੇਟਾ ਕਰ ਰਹੀ ਨੇ ਸਤਿਗੁਰੂ ਜੀ। ਭਾਈ ਸੁਸ਼ਾਂਤ ਸਚਦੇਵ ਸਮੂਹ ਪਰਿਵਾਰ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੀਆਂ। ਗੁਰੂ ਕੇ ਲੰਗਰਾਂ ਲਈ $51 ਮਾਇਆ ਪੇਟਾ ਕਰਦੇ ਹਨ। ਤਨਮਈ ਦੁਰੇਜਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ। ਗੁਰੂ ਘਰ ਵਾਸਤੇ ਤਿਲ ਫੁੱਲ ਭੇਟਾਵਾਂ ਹਾਜ਼ਰ ਕਰਦੇ ਨੇ ਜੀ। ਹੋਰ ਜੋ ਜੋ ਮਾਈ ਭਾਈ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਤਿਲ ਫੁੱਲ ਭੇਟਾਵਾਂ ਲੈ ਕੇ ਹਾਜ਼ਰ ਹੋਏ ਨੇ ਸਤਿਗੁਰੂ ਜੀਓ। ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ 'ਚ ਪ੍ਰਵਾਨ ਕਰਦੇ ਹਾਂ। ਸਰਬਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀ।

ਲਾਗੈ ਬਸਨ ਸੁਹੇਲਾ ਔਧ ਕਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ

ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇਵਾ ਸਹਾਏ ਅਰਜੁਨ ਹਰ ਗੋਬਿੰਦ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਤੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਮ ਦਿਆਵੇ ਤਾਏ ਸਭ ਥਾਂ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਕੇ ਦਾਤੇ ਸਭ ਥਾਂ ਜੀ ਸਹਾਏ ਦਸਾਂ ਪਾਤਸ਼ਾਹ ਜੋ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ ਧੰਨ ਗ੍ਰੰਥ ਸਾਹਿਬ ਜੀਓ ਆਪ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੇ ਬਖਸ਼ੇ ਨਿਹਾਲ ਕੀਤਾ ਪਿਤਾ ਜੀ ਆਪਦਾ ਕੋਟ ਕੋਟ ਧੰਨਵਾਦ ਹੈ ਜੀ ਆਪਦੀ ਗੋਰ ਵਿੱਚ ਸਵੇਰ ਤੋਂ ਗੁਰਬਾਣੀ ਦੇ ਪ੍ਰਾਚਲੇ ਬਾਣੀ ਪੜ੍ਹਦਿਆਂ ਤੋਂ ਸੁਣਦਿਆਂ ਤੋਂ ਜੂੜ ਚਿਵਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਹੀ ਬਖਣੀ ਅਸੀਂ ਕਲਯੁਗ ਜੀ ਭੁੱਲਣ ਹਾਰਾਂ ਆਪ ਬਖਸ਼ਾਂ ਪਿਤਾ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਨਾਮ ਕਰਾਂਗਾ ਸਾਧਕਾ ਸੰਗ ਅੰਮ੍ਰਿਤ ਲਈ ਜਾਗਣਾ ਨਿਤਨੇਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਸਿਵਰ ਦੀਆਂ ਦਾਤਾਂ ਬਖਣੀਆਂ ਪਿਤਾ ਜੀ ਹੁਣ ਸਮਾਪਤੀ ਪ੍ਰੰਤ ਆਪ ਦੀ ਵਸਤਰਾਂ ਦੀ ਸੇਵਾ ਹੋਈ ਸੋਲਾਂ ਸਾਲ ਦੇ ਜਾਪ ਹੋਏ ਬਾਣੀ ਦੇ ਜਾਪ ਕਰਦਿਆਂ ਸੁਖਾਸਣ ਸਾਹਿਬ ਦੀ ਸੇਵਾ ਕਰਦਿਆਂ ਭੁੱਲਾਂ ਲਈ ਮਾਹ ਖੁਸ਼ੂ ਕਿਰਪਾ ਕਰੋ ਰਹਿਮਤ ਕਰੋ ਆਪ ਆਪਣੇ ਆਸਣਾਂ 'ਤੇ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਖੁੱਲ੍ਹੇ ਰਿਸ਼ਤੇਦਾਰੇ ਬੈਠੇ ਨਿਹਾਲ ਕਰਨਾ ਸਹੀ ਪਿਆਰੇ ਮਿਲਾਓ ਜਿਹੜਾ ਮਿਲਾਓ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ

ఉందో డిపార్ట్మెంట్.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਘਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਸਤਿਗੁਰੂ ਜੀ ਨਿਵਾਜਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਰਾਗ ਸੂਹੀ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਲਾਵਾਂ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ, ਸਤਿਗੁਰੂ ਜੀ ਦੇ ਪਾਵਨ ਅੰਗ 773 ਔਰ 774 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਂਚ ਬਖਸ਼ਿਸ਼ ਕਰਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਦੇ ਵਿੱਚ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਨ, ਸ਼ੁੱਧ ਬਾਣੀ ਇਕਾਗਰਤਾ ਦੇ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਨ ਮੈ ਮਿਟਾਓ।
0: ਸਿਮਰਾਓ ਜਾਸ ਬਿਸੰਬਰ ਏਕੈ,
1: ਨਾਮ ਜਪਤੇ ਅਗਨ ਅਗਨ ਤਨਿਕੈ।
0: ਵੇਦ ਪੁਰਾਨ ਸਿਮਰਤ ਸੁਧਾਖਰ,
1: ਕਿਨੇ ਰਾਮ ਨਾਮ ਅਖਰ।
0: ਕਿਨਕਾ ਏਕ ਜਸ ਜੀ ਬਸਾਵੈ,
1: ਕੀ ਮਹਿਮਾ ਗਣੀ ਨ ਆਵੈ।
0: ਪੰਖੀ ਏਕੈ ਦਰਸ ਤੁਹਾਰੋ,
1: ਨਾਨਕ ਹੁਨ ਸੰਗ ਮੋਇ ਉਧਾਰੋ।
0: ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੇ ਮਨ ਵਿਸਰਾਮ ਰਹਾਓ।
0: ਪ੍ਰਭ ਕੈ ਸਿਮਰਨ ਗਰਬ ਨਾ ਬਸੈ,
1: ਕੈ ਸਿਮਰਨ ਦੁਖਿਆ ਮਨ ਸੈ।
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਕੈ ਸਿਮਰਨ ਦੁਸ਼ਮਣ ਤਰੈ।
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ,
1: ਕੈ ਸਿਮਰਨ ਅੰਧਨ ਜਾਗੈ।
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ,
1: ਕੈ ਸਿਮਰਨ ਦੁਖ ਨਾ ਸੰਤਾਪੈ।
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਨ ਨਾਨਕ ਰੰਗ।
0: ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਸੇ ਸਿਮਰੈ ਜਿਨ ਆਪ ਸਿਮਰਾਏ,
1: ਨਾਨਕ ਸਾਖੇ ਲਾਗੋ ਪਾਏ।
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ।
1: ਅੰਮ੍ਰਿਤ ਨਾਮ ਰਿਦ ਮਾਏ ਸਮਾਏ,
0: ਪ੍ਰਭ ਜੀ ਬਸੈ ਸਾਧ ਕੀ ਰਸਨਾ,
1: ਨਾਨਕ ਜਨ ਗਾ ਦਾ ਸੰਦਸਨਾ।
0: ਪ੍ਰਭ ਕੋ ਸਿਮਰੈ ਸੇ ਧਨਵੰਤੇ,
1: ਪ੍ਰਭ ਕੋ ਸਿਮਰੈ ਸੇ ਪਤਵੰਤੇ।
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।
0: ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ,
1: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ।
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੈ ਸਦਾ ਉਨਾਸੀ।
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
1: ਨਾਨਕ ਜਨ ਕੀ ਮੰਗੈ ਰਵਾਲਾ।
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ।
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ।
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ।
0: ਪ੍ਰਭ ਕੋ ਸਿਮਰੈ ਤਿਨ ਅਨੰਦ ਹਨੇਰੇ,
1: ਪ੍ਰਭ ਕੋ ਸਿਮਰੈ ਬਸੇ ਹਰਨੇਰੇ।
0: ਸੰਤ ਕਿਰਪਾ ਤੇ ਅਨ ਦਿਨ ਜਾਗ,
1: ਨਾਨਕ ਸਿਮਰਨ ਪੂਰੈ ਭਾਗ।
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬੂ ਨ
0: ਚੁਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ।
0: ਪ੍ਰਭ ਕੈ ਸਿਮਰਨ ਨਿਹਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ।
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ।

0: ਮਹਾ ਨਾਮ ਤੇਰਾ ਸੰਗ ਸਹਾਈ
1: ਮਹਾ ਪਿਆਨ ਦੂ ਜੰਦਲ
0: ਤੈ ਕੇਵਲ ਨਾਮ ਸੰਗ ਤੇਰਾ ਚੱਲੈ
1: ਮੁਸਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨ ਮਾਹੇ ਉਧਾਰੀ
1: ਅੰਕ ਪੁਨੇ ਚੰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਕਰੋੜੀ ਬੰਧਨ ਪਰੈ
0: ਹਰ ਕਾ ਨਾਮ ਜਪਤ ਨਿਸ ਤਰੈ

0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਨਹੀਂ ਕੋਟ ਲਖ ਵਾਈ
0: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਗੰਜੈ ਆਏ ਸੰਘਾਰੇ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੂਨ ਜਨਮੇ ਮਰ ਜਾਮ
0: ਨਾਮ ਜਪਤ ਪਾਵੈ ਬਿਸਰਾਮ
1: ਸੋ ਮੈਲਾ ਮਲ ਕਬੂਨਤ ਹੋਵੇ
0: ਹਰ ਕਾ ਨਾਮ ਕੋਟ ਪਾਪ ਖੋਵੈ
1: ਸਾ ਨਾਮ ਜਪ ਮਨ ਰੰਗ
0: ਨਾਨਕ ਪਾਈਐ

0: ਹਰਿ ਹਰਿ ਅੰਮ੍ਰਿਤ ਵਰਖੈ,
1: ਸੰਤ ਜਨਾ ਕੀ ਵਰਤ ਨਾਮ,
0: ਸੰਤ ਜਨਾ ਕੈ ਮਨ ਬਿਸਰਾਮ,
1: ਹਰਿ ਕਾ ਨਾਮ ਦਾਸ ਕੀ ਓਟ,
0: ਹਰਿ ਕੈ ਨਾਮ ਉਦਰੇ ਜਨ ਕੋਟ,
1: ਹਰਿ ਜਸ

0: ਨਾਨਕ ਜਨ ਕੈ ਬਿਰਤ ਬਦੇਕੈ
1: ਹਰ ਕਾ ਨਾਮ ਜਨ ਕੋ ਮੁਗ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਬ ਪਰੈ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਛ ਨਾਹੀ ਬਿਯੋਗ
1: ਜਨ ਰਤਾ ਹਰ ਨਾਮ ਕੀ ਸੇਵਾ
0: ਨਾਨਕ ਪੂਜੈ ਹਰ ਹਰ ਦੇਵਾ
1: ਹਰ ਜਨ ਕੇ ਮਾਲਕ ਜੀਨਾ
0: ਹਰ ਧਨ ਜਨ ਕਉ ਆਪ ਪ੍ਰਭ ਦੀਨਾ
1: ਹਰ ਜਨ ਕੇ ਓਰ ਸਤਾਣੀ
0: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਬੋਧ ਬੋਧ ਜਨ ਹਰ ਰਸ ਰਾਤੇ
0: ਸੁਨ ਸਮਾਦ ਨਾਮ ਰਸ ਮਾਤੇ
1: ਆਠ ਪੈਰ ਜਨ ਹਰ ਜਪੇ
0: ਹਰ ਕਾ ਭਗਤ ਪ੍ਰਗਟ ਨਹੀਂ ਜਪੈ
1: ਹਰ ਕੀ ਭਗਤ ਮੁਗਦ ਵਾ ਕਰੇ
0: ਨਾਨਕ ਜਨ ਸੰਗ ਕੀਤੇ ਤਰੇ
1: ਹਰ ਜਾਤੇ ਹਰ ਕੋ ਨਾਮ
0: ਕਾਮ ਦੇਨ ਹਰ ਹਰ ਗੁਣ ਗਾਮ
1: ਤੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਦ ਬਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਬੜ ਭਾਗੀ ਪਾਈਐ
0: ਸੰਤ ਕੀ ਸੇਵਾ ਨਾਮ ਤੇ ਆਈਐ
1: ਨਾਮ ਤੁਲ ਕਛ ਅਵਰ ਨਾ ਹੋਏ
0: ਨਾਨਕ ਗੁਰਮੁਖ ਨਾਮ

0: ਜਾਪ ਤਾਪ ਗਿਆਨ ਸਭ ਧਿਆਨ
1: ਖੜ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਤ੍ਰਮ ਕਿਰਿਆ
1: ਸਗਲ ਤਿਆਗ ਬਨ ਮਧੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੁਨ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ ਘਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰਥੀ
0: ਅਗਨ ਮਾਹੇ ਹੋਮਤ ਪ੍ਰਾਨ
1: ਕਨਕ ਅਸ਼ਵ ਹੈ ਵਰਭੂਮ ਦਾਨ
0: ਨਿਯੁਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮ ਅਤ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੈ
1: ਕਉ ਪੀ ਹੋਮੈ ਮੈਲ ਨ ਜਾਵੈ
0: ਹਰ ਕੇ ਨਾਮ ਸੰਸਰ ਕਿਸ਼ਨਾ ਹੈ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਗੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸੁਧ ਕਹਾਂ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਪਹੁ ਵਿਆਪੈ
1: ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਦੇਖ ਅਨੇਕ ਅਗਨ ਨਹੀਂ ਬੁਝੈ
1: ਕੋਟ ਉਪਾਵ ਦਰਗੈ ਨਹੀਂ ਸਿਜੈ
0: ਝੂਠ ਸੁਨਾਹੀ ਉਪਯਾਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮਡਾਨ
1: ਗੋਵਿੰਦ ਭਜਨ ਬਿਨ ਤਿਲ ਨਹੀਂ ਮਨ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗ ਇਹ ਹੋਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮਹਿ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੈ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕਿਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਵੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ

0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਨ ਹੋ ਆਪੇ
0: ਆਪਣ ਸੰਗ ਆਪ ਪ੍ਰਭ ਰਾਤੇ
1: ਉਸ ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣਸ ਕੋਏ
1: ਸਰਵ ਧਰਮ ਮਹਿ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮਹਿ ਉਤਮ ਕਿਰਿਆ
0: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮਹਿ ਉਦਮ ਪਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮਹਿ ਅੰਮ੍ਰਿਤ ਬਾਣੀ
0: ਹਰ ਕੋ ਜਸ ਸੁਨ ਰਸਨ ਬਖਾਨੀ
1: ਸਗਲ ਧਾਨ ਤੇ ਉਹ ਉਤਮ ਧਾਨ
0: ਨਾਨਕ ਜਿਹ ਘਟ ਵਸੈ।

0: ਅੰਧਕੂਪ ਮੈਂ ਪਤਤ ਬਿਕਰਾਲ
1: ਪ੍ਰਭਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਦ ਨਹੀਂ ਕੁਝ ਕਰੇ ਛੁਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੇ ਲੋਕ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆ
1: ਗਲ ਪਾਤ

0: ਸਰਬ ਸੁਖ ਤਾਹੂ ਮਨ ਬੂਠਾ
1: ਆਪਣਾ ਹੁਕਮ ਮਨਾਇਆ
0: ਸਰਬ ਸੁਖ ਨਾਨਕ ਤਿਨ ਪਾਇਆ
1: ਸਭ ਆਪਣੀ ਦੇ ਰਾਸ
0: ਸਾਧ ਪੀਤ ਵਰਤੈ ਆਨੰਦ ਉਲਾਸ
1: ਆਪਣੀ ਮਾਨ ਕਛ ਬੋਰ ਸੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਬਰਤੀ ਆਪ ਹੀ ਖੋਵੇ
0: ਬਹੁਰਸ ਕਾ ਵਿਸ਼ਵਾਸ ਨ ਹੋਵੇ
1: ਜਿਸਕੀ ਵਸਤ ਸਾਗੇ ਰੱਖੇ
0: ਰੱਬ ਕੀ ਆਗਿਆ ਮਨ ਹੈ ਮਾਥਾ
1: ਉਸੇ ਚੌਗਣ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਇਆ
1: ਅਨਕ ਪਾਤ ਮਾਇਆ ਕੇਤ
0: ਸਰ ਪਰ ਹੋਵਤ ਜਨ ਅਨੇਤ
1: ਬਿਰ ਕੀ ਛਾਇਆ ਸੁਰੰਗ ਲਾਵੇ
0: ਉਹ ਬਿਨ ਸਹਿ ਉਹ ਮਨ ਪਛਤਾਵੇ
1: ਜੋ ਦਿਸੇ ਸੋ ਚਲਣ ਹਾਰ
0: ਲਪਟ ਰਹੇ ਹੋ ਤਹ ਅੰਧ ਅੰਧਾਰ
1: ਜੋ ਲਾਵੇ ਨੇ
0: ਪਾਕੋ ਹੱਥ ਨ ਆਵੇ ਕੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕਟੰਬ ਸਵਾਇਆ
0: ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜ ਜੁਵੰਤਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
1: ਮਿਥਿਆ ਤ੍ਰੋ ਮੋਹ ਮਾਨ
0: ਮਿਥਿਆ ਆਪ ਸੂਪਰ ਕਰਤ ਕੁਮਾਨ
1: ਅਸਤਰ ਭਗਤ ਸਾਧ ਕੀ ਸਰਣ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੈ
0: ਮਿਥਿਆ ਹਸ

0: ਮਿਥਿਆ ਮਨ ਪਰਲੋਭ ਲੁਭਾਵੈ
1: ਮਿਥਿਆ ਤਨੈ ਪਰਵਕਾਰਾ
0: ਮਿਥਿਆ ਪਾਸ ਲੇਤ ਵਿਕਾਰਾ
1: ਬਿਨ ਬੂਜੇ ਮਿਥਿਆ ਸਭ ਭਏ
0: ਸਫਲ ਦੇਹ ਨਾਨਕ ਹਰ ਹਰ ਨਾਮ ਲਏ
1: ਬਿਰਤੀ ਸਾਗਤ ਕੀ ਆਰਜਾ
0: ਸਾਚ ਬਿਨਾ ਕਹਿ ਹੋਵਤ ਸੂਚਾ।

0: ਜਿਉਂ ਕਿਰਪਨ ਕੇ ਨਿਰਾਰਥ ਤਾਮ
1: ਧਨ ਤਨ ਤੇ ਜਨ ਜੇ ਕਟ ਵਸੇ ਔਰ ਨਾਉ
0: ਨਾਨਕ ਪਾਕੈ ਬਲ ਬਲ ਜਾ
1: ਰਹਿਤ ਅਵਰ ਕਠੇ ਅਵਰ ਕਮਾਵਤ
0: ਮਨ ਨਹੀਂ ਪ੍ਰੀਤ ਮੁਖੋਂ ਵੰਡ ਲਾਵਤ
1: ਜਾਣਨ ਹਾਰ ਪ੍ਰਭੂ ਪਰਵੀਨ
0: ਬਾਹਰ ਦੇਖ ਨਾ ਕਾਹੂ ਭੀਨ
1: ਅਵਰ ਉਪਦੇਸੇ ਆਪ ਨਾ ਕਰੇ।

0: ਨਾਨਕ ਜਿਉ ਪਾਵਕ ਕਾ ਸਹਿਜ ਸੁਭਾਅ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
0: ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ
0: ਜੈਸੇ ਧਰ ਉਪਰ

0: ਬ੍ਰਹਮਗਿਆਨੀ ਪਰਮ ਪੁਕਾਰ ਉਮਾਹਾ
1: ਬ੍ਰਹਮਗਿਆਨੀ ਕੇ ਨਾਹੀ ਧੰਦਾ
0: ਬ੍ਰਹਮਗਿਆਨੀ ਲੈ ਧਾਵਤ ਬੰਧਾ
1: ਬ੍ਰਹਮਗਿਆਨੀ ਕੇ ਹੋਏ ਸੋ ਭਲਾ
0: ਬ੍ਰਹਮਗਿਆਨੀ ਸੋ ਫਲ ਫਲਾ
1: ਬ੍ਰਹਮਗਿਆਨੀ ਸੰਗ ਸਗਲ ਉਧਾਰ
0: ਨਾਨਕ ਬ੍ਰਹਮਗਿਆਨੀ ਜਪੈ

0: ਬ੍ਰਹਮ ਗਿਆਨੀ
1: ਕੇ ਮਨ ਪਰਮ ਆਨੰਦ
0: ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
0: ਬ੍ਰਹਮ ਗਿਆਨੀ ਏਕ ਸੰਗ ਹੇਤਾ
1: ਬ੍ਰਹਮ ਗਿਆਨੀ ਕੇ ਹੋਏ ਚਿੰਤ
0: ਬ੍ਰਹਮ ਗਿਆਨੀ ਕਾ ਨਿਰਮਲ ਮਨ
1: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ
0: ਬ੍ਰਹਮ ਗਿਆਨੀ ਕਾ ਬਟ ਪਰਤਾ
1: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ
0: ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀਂ
1: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
0: ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ
0: ਬ੍ਰਹਮ ਗਿਆਨੀ ਸਰਬ ਕਾ ਠਾਕੁਰ
1: ਬ੍ਰਹਮ ਗਿਆਨੀ ਕੀਮਤ ਕੌਣ ਵਿਖਾਨੇ
0: ਬ੍ਰਹਮ ਗਿਆਨੀ ਕੀ ਗਤ

0: ਜਗਤ
1: ਨਾਨਕ ਕੋਟ ਮਧੇ ਕੋ ਐਸਾ ਅਪਰਸ
0: ਵੈਸਨੋ ਸੋ ਜਿਸੋ ਪਰਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹ ਕਰਮ
1: ਕਿਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਚੈ
1: ਕੇਵਲ ਭਗਤ ਕੀਰਤਨ ਸੰਗ ਰਾਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜ ਅਵਰਹ ਨਾਮ ਜਪਾਵੈ
1: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਵਿੰਚੈ ਸਗਲਾ ਪਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਤਿਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸਨ ਤਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ
0: ਜੋ ਪੰਡਿਤ ਜੋ ਮਨ ਪ੍ਰਬੋਧੈ
1: ਰਾਮ ਨਾਮ ਆਤਮ ਮੈ ਸੋਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋ ਨ ਆਵੈ
0: ਨੇਰ ਪ੍ਰਾਨ ਸਿਮਰਤ ਬੂਝੈ ਮੂਲ
1: ਸੁਖਮ ਮੈਂ ਜਾਣੈ ਅਸਥੂਲ
0: ਕਉ ਵਰਨ ਕਉ ਦੇ ਉਪਦੇਸ
1: ਨਾਨਕ ਉਸ ਪੰਡਿਤ ਕਉ ਸਦਾ ਆਦੇਸ਼
0: ਬੀਜ ਮੰਤਰ ਸਭ ਕੋ ਗਿਆਨ
1: ਚੌਵਰਨਾ ਮੈਂ ਜਪੈ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੈ ਜਨ ਕੋਏ
0: ਕਰ ਕਿਰਪਾ ਅੰਤਰ ਉਰ ਧਾਰੈ
1: ਪਸ ਪ੍ਰੇਤ ਮੁਗਦ ਪਾਥਰ ਕੋ ਤਾਰੈ
0: ਸਰਵ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਕਾਹੂ ਜੁਗਤ ਕਿਤੈ ਨ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਨ ਵਾਸ
1: ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਰਾਮ ਦਿਸ ਨਜ਼ਰੀ ਆਇਆ
1: ਦਾਸਤ ਸੰਤਨ ਭਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗਹਿ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਤਿਸ ਦਾਸ ਕਉ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮਦਾਸ
0: ਪ੍ਰਭ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਖ ਤੈਸਾ ਉਸ ਸੋਗ
1: ਸਦਾ ਆਨੰਦ ਤੈ ਨਹੀਂ ਬਿਯੋਗ
0: ਐਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ
0: ਐਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜਿਉ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
0: ਆਪੀ ਕਰਨ ਕਰਾਵਨ ਜੋਗ
1: ਪ੍ਰਭ ਭਾਵੈ ਸੋਈ ਪੁਨ ਹੋਗ
0: ਪਸਰਿਓ ਆਪ ਹੋਏ ਅਨੰਤ ਤਰੰਗ
1: ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ

0: ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਕਾਸ ਬ੍ਰਹਿਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੋ ਕਿੰਨੋ ਵਿਸਤਾਰ
1: ਕਈ ਵਾਰ ਪਸਰਿਓ ਪਾਸਾ
0: ਸਦਾ ਸਦਾ ਇੱਕ ਕੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਾਪਤੇ ਹੋਏ ਬ੍ਰਹਮਾ ਸਮਾਤ
1: ਤਾਕਾ ਅੰਤ ਨਾ ਜਾਣੈ ਕੋਏ
0: ਤੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇ ਕਈ ਕੋਟ ਨਾਮ ਰਸ ਪੀਵੈ
0: ਅਮਰ ਪੈ ਸਦੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ
0: ਆਤਮ ਰਸ ਸਹਿ ਸਮਾਵੈ
1: ਆਪਣੇ ਜਨ ਕੋ ਸਾਸ ਸਾਸ।

0: ਨਾਨਕ ਸਭ ਮੈਂ ਰਹਿਆ ਸਮਾਈ
1: ਪਾਵੇ ਮਾਨੂੰ ਗਤ ਪਾਵੇ
0: ਪ੍ਰਭ ਪਾਵੇ ਤਾਂ ਪਾਥਰ ਤਰਾਵੇ
1: ਪਾਵੇ ਬਿਨ ਸਾਸ ਤੇ ਰਾਖੇ
0: ਪ੍ਰਭ ਪਾਵੇ ਤਾਂ ਹਰ ਗੁਣ ਭਾਖੇ
1: ਪਾਵੇ ਤਾਂ ਪਤ ਉਧਾਰੇ
0: ਆਪ ਕਰੇ ਆਪਨ ਵਿਚਾਰ
1: ਸ੍ਰੀਆ ਕਾਪ ਸੁਆਮੀ
0: ਇਲੈ ਬਿਕਸੈ ਅੰਤਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨ ਆਵੇ
1: ਮਨੁੱਖ ਤੇ ਕਿਆ ਆਵੇ
0: ਜੋ ਤਿਸ ਪਾਵੈ ਸੋਈ ਕਰਾਵੇ
1: ਕੇ ਹਾਥ ਹੋਏ ਤਾਂ ਸਭ ਕੁਛ ਲੈ
0: ਜੋ ਤਿਸ ਪਾਵੈ ਸੋਈ ਕਰੇ
1: ਜਾਣਤ ਵਿਕਿਆ ਮੈਂ ਰਚੇ
0: ਜੇ ਜਾਣਤ ਆਪਨ ਆਪ ਬਚੈ
1: ਪਰ ਮੈਂ ਬੂਲਾ ਦੇ ਦਸਤਾਵੇ
0: ਨਿਮਖ ਮਾਹੇ ਚਾਰ ਕੁੰਟ ਫਿਰੇ ਆਵੇ
1: ਕਿਰਪਾ ਜਿਸੇ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਇਨਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਾਕਾ ਦ੍ਰਿਸ਼ ਕਛੂ ਨਾ ਆਵੇ
0: ਤਿਸ ਤਤਕਾਲ ਦੇ ਤਿਸ ਪ੍ਰਗਟਾਵੇ
1: ਆਪਣੀ ਕਰੇ ਬਖਸ਼ੀਸ
0: ਪਾਕਾ ਲਿਖਾਨਾ ਗਣੇ ਜਗਦੀਸ਼।

0: ਸਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਵਪਰਾ ਜੀਉ
1: ਜੋ ਤਿਸ ਪਾਵੈ ਸੋਈ ਫੁਨ ਥੀਉ
0: ਊਚ ਨੀਚ ਮੈਂ ਵਸੈ
1: ਕਬਹੂ ਸੋਗ ਹਰਖ ਰੰਗ ਹਸੈ
0: ਕਬਹੂ ਨਿੰਚਿੰਦ ਵਿਵਹਾਰ
1: ਕਬਹੂ ਉਪ ਆਕਾਸ਼ ਪਿਆਲ
0: ਕਬਹੂ ਵੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾ ਗਣਹਾਰ
0: ਨਿਟ ਕਰੇ ਵਾ ਭਾਂਤ
1: ਕਬਹੂ ਸੋਏ ਰਹਿ ਦਿਨ ਰਾਤ
0: ਕਬਹੂ ਮਹਾਕ੍ਰੋਧ ਵਿਕਰਾਲ
1: ਕਬਹੂ ਸਰਬ ਕੀ ਹੋ ਤਰਵਾਲ
0: ਕਬਹੂ ਹੋਏ ਵੇ ਬੜ ਰਾਜਾ
1: ਕਬਹੂ ਭਿਖਾਰੀ ਨੀਚ ਖਾ ਸਾਜਾ
0: ਕੀਰਤ ਮੈਂ ਆਵੇ
1: ਕਬਹੂ ਭਲਾ ਭਲਾ ਕਹਾਵੇ
0: ਜੋ ਪ੍ਰਭ ਰਾਖੇ ਤੇ ਵੀ ਰਹੇ
1: ਗੁਰ ਪ੍ਰਸਾਦ ਨਾਨਕ ਸੱਚ ਕਾ ਹੈ
0: ਕਬਹੂ ਹੋਏ ਪੰਡਤ ਕਰੇ ਵਿਗਿਆਨ
1: ਕਬਹੂ ਮੋਨ ਧਾਰੀ ਲਾਵੇ ਧਿਆਨ
0: ਕਬਹੂ ਤਟ ਤੀਰਥ ਇਸਨਾਨ
1: ਕਬਹੂ ਸਿੱਧ ਸਾਧਕ ਮੁਖ ਗਿਆਨ
0: ਕਬਹੂ ਕੀਟ ਹਸਤ ਪਤੰਗ ਹੋਏ ਜੀਆ
1: ਅਨਕ ਜੋਨ ਭਰਮੈ ਪਰਮੀਆ
0: ਜੋ ਜੋ ਗੀਤ ਕਾਵੇ
1: ਜਿਉ ਪ੍ਰਭ ਭਾਵੈ ਤਿਵੈ ਨਚਾਵੈ
0: ਜੋ ਤੁਸ ਪਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਉਸਾ ਸੰਗ ਤੇ ਉਹ ਪਾਵੇ
1: ਉਸ ਸਥਾਨ ਤੇ ਬਹੁਰ ਨ ਆਵੇ
0: ਅੰਤਰ ਵਸੇ
1: ਅੰਤਰ ਹੋਏ
0: ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਬਿਨਾਸ
0: ਮੰਤਰ ਨਾਮ ਰਤ ਇਕ ਰੰਗ
1: ਸਦਾ ਬਸੈ ਪਾਰ ਬ੍ਰਹਮ ਕੈ ਸੰਗ
0: ਜਿਉ ਜਲ ਮੈਂ ਜਲ ਆਏ ਕਟਾਨਾ
1: ਤਿਉ ਜੋਤੀ ਸੰਗ ਜੋਤ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ

0: ਪਿਆ ਨਾਨਕ ਗਰਭ ਗਲੇ,
1: ਜਿਸਕੇ ਅੰਤਰ ਰਾਜ ਅਭਿਮਾਨ
0: ਸੋ ਨਰਕ ਪਾਤੀ ਹੋਵਤ ਸਵਾਨ,
1: ਜੋ ਜਾਣੈ ਮੈਂ ਜੋ ਬਨਵੰਤ
0: ਸੋ ਹੋਵਤ ਬਿਸ਼ਟਾ ਕਾ ਜੰਤ।

0: ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਹਨਵੰਤਾ ਹੋਏ ਕਰ ਗਰਵਾਵੈ
0: ਤ੍ਰਿਣ ਸਮਾਨ ਕਛ ਸੰਗ ਨਾ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰਿਆਸ
0: ਬਲ ਭੀਤਰ ਤਾਕਾ ਹੋਏ ਬਿਨਾਸ
1: ਸਭ ਦੇ ਆਪ ਜਨ ਬਲਵੰਤ
0: ਹਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨ ਬਦੈ ਆਪ ਅਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਮਰੇ ਅਭਮਾਨ
0: ਸੋ ਜਨ ਨਾਨਕ ਦਰਗਹਿ ਪਰਵਾਨ
1: ਕੋਟ ਕਰਮ ਕਰੈ ਹੋਂਦਾਰੇ
0: ਸਰਮ ਪਾਵੈ ਸਗਲੇ ਬਿਰਥਾਰੇ
1: ਅੰਗ ਤਪਸਿਆ ਕਰੇ ਅਹੰਕਾਰ
0: ਨਰਕ ਸੁਰਗ ਫਿਰ ਫਿਰ ਅਵਤਾਰ
1: ਅਣਕ ਜਤਨ ਕਰ ਆਤਮ ਨਹੀਂ ਦਵੈ
0: ਹਰ ਦਰਗਹਿ ਕਹੁ ਕੈਸੇ ਗਵੈ
1: ਆਪਸ ਕਹੋ ਜੋ ਭਲਾ ਕਹਾਵੈ
0: ਕਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕੀ ਰੇਂਜਾ ਕਾ ਮਨ ਹੋਏ
0: ਕਹੁ ਨਾਨਕ ਕਾਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੈ ਮੈਂ ਕਿਛ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ
0: ਤਬ ਲਗ ਨਿਹ ਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹੋ ਛੂਟੈ
1: ਸਹਿਸ ਖਟੇ ਲੱਖ ਕੋ ਉਠਤਾਵੈ
0: ਕਿਰਪਤ ਨਾ ਆਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ
0: ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਬ੍ਰਿਥੇ ਸਭ ਕਾਜੈ
1: ਨਾਮ ਰੰਗ ਸਰਵ ਸੁਖ ਹੋਏ
0: ਬਟ ਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੇ ਹਾਰ
0: ਇਸ ਕੈ ਹਾਥ ਕਹਾ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ
0: ਸਭ ਤੇ ਦੂਰ ਸਭ

0: ਆਪੇ ਰਚਿਆ ਸਭ ਕੈ ਸਾਥ,
1: ਆਪ ਗਿਨੋ ਆਪਣ ਵਿਸਥਾਰ,
0: ਸਭ ਕਛ ਉਸ ਕਾ ਉਹ ਕਰਨੈ ਹਾਰ,
1: ਤੇ ਭਿੰਨ ਕਹੋ ਕਿਛ ਹੋਏ,
0: ਆਂਤ ਅਨੰਤਰ ਏਕੈ ਸੋਏ,
1: ਆਪਣੇ ਚਲ ਤੋ ਆਪ ਕਰਨੈ ਹਾਰ,
0: ਕੌਤਕ ਕਰੈ ਰੰਗ ਅਪਾਰ,
1: ਮਨ ਮੈਂ ਆਪ ਮਨ ਆਪਣੇ ਮਾਹੇ,
0: ਨਾਨਕ ਕੀਮਤ ਕਹਿਣ ਨਾ ਜਾਏ,
1: ਸਤ ਸਤ ਸਤ ਪ੍ਰਭ ਸੁਆਮੀ,
0: ਗੁਰ ਪ੍ਰਸਾਦ ਕਿਨੈ ਵਖਿਆਨੀ,
1: ਸਚ ਸਚ ਸਚ ਸਭ ਗਿਨਾ,
0: ਓਟ ਮਧੇ ਕਿਨੈ ਬਿਰਲਾ ਚੀਨਾ,
1: ਭਲਾ ਭਲਾ ਭਲਾ ਰੂਪ,
0: ਹੱਥ ਸੁੰਦਰ ਆਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
0: ਘਟ ਘਟ ਸੁਣੀ ਸਰਵਨ ਬਖਿਆਣੀ।

0: ਨਾਨਾ ਵਿਧ ਕਰ ਬਨਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ
2: ਜਪ ਜਪ ਜੀਵੇ ਨਾਨਕ
0: ਨਾਮ ਕੇ ਤਾਰੇ ਸਗਲੇ ਜੰਤ
1: ਨਾਮ ਕੇ ਤਾਰੇ ਖੰਡ ਬ੍ਰਹਮੰਡ
0: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ
2: ਨਾਮ ਕੇ ਤਾਰੇ ਸੁਨ ਗਿਆਨ ਧਿਆਨ
0: ਨਾਮ ਕੇ ਤਾਰੇ ਆਕਾਸ ਪਾਤਾਲ
2: ਨਾਮ ਕੇ ਤਾਰੇ ਸਗਲ ਆਕਾਰ
0: ਨਾਮ ਕੇ ਤਾਰੇ ਪੁਰੀਆਂ ਸਭ ਭਵਨ
2: ਨਾਮ ਕੇ ਸੰਗ ਉਦਰੇ ਸੁਨ ਚਵਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
2: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
0: ਰੂਪ ਸਤ ਜਾ ਕਾ ਸਤ ਅਸਥਾਨ
2: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
2: ਸਤ ਪੁਰਖ ਸਭ ਮਾਹੇ ਸਮਾਨੀ
0: ਸਤ ਕਰਮ ਜਾ ਕੀ ਰਚਨਾ ਸਤ
2: ਮੂਲ ਸਤ ਸਤ ਉਤਪਤ
0: ਸਤ ਕਰਣੀ ਨਿਰਮਲ ਨਿਰਮਲੀ
2: ਜਿਸੇ ਬੁਝਾਏ ਤਿਸੇ ਸਭ ਬਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
2: ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
2: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
0: ਸਤ ਨਿਰਤ ਬੂਜੈ ਜੇ ਕੋਏ
2: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ।

0: ਸਿੱਖ ਬੇਕਾਰ ਤੇ ਹਟ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ
1: ਗੁਰ ਕੇ ਗ੍ਰਹਿ ਸੇਵਕ ਜੋ ਰਹਿ
0: ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨ ਜਨਾਵੇ
0: ਹਰ ਹਰ ਨਾਮ ਹਿਰਦੈ ਸਦ ਧਿਆਵੇ
1: ਮਨ ਵਿਚ ਸਤਿਗੁਰ ਕੈ ਬਾਸ
0: ਤਿਸ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨਿਕਾਮੀ
0: ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬਿਸਵੇ ਗੁਰ ਕਾ ਮਨ ਮਨ
0: ਸੋ ਸੇਵਕ ਪਰਮੇਸੁਰ ਕੀ ਗਤ ਜਨ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨਕ ਬਾਰ ਗੁਰ ਕਉ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਇਕ ਹੈ ਆਪ ਨਹੀਂ ਕਛ ਭਰਮ
1: ਸਿਆਣ ਪਲੈ ਨ ਜਾਈਏ
0: ਨਾਨਕ ਐਸਾ ਗੁਰ ਬਡ ਭਾਗੀ ਪਾਈਏ
1: ਸਫਲ ਦਰਸ਼ਨ ਬੇਖਦ ਬੁਨੀਤ
0: ਪਰ ਸਤ ਚਰਨ ਗਾਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹ ਗਵੇ
1: ਸੁਨ ਕਰ ਵਚਨ ਕਰਨ ਆਗਾਨੇ
0: ਮਨ ਸੰਤੋਖ ਆਤਮ ਪਤੀਆਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜਿਹਵਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਬਾਬੇ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਕਾਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਦਵਲਿਆਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।

0: ਮਨ ਮੈਂ ਰਾਖੈ ਹਰ ਹਰ ਏਕ
1: ਅੰਧਕਾਰ ਦੀ ਭੁਗ ਪ੍ਰਗਾਸੇ
0: ਨਾਨਕ ਭਰਮ ਮੋਹ ਦੁਖ ਤਹਤੇ ਨਾਸੇ
1: ਤਪਤ ਮਾਹੇ ਢਾਲ ਵਰਤਾਈ
0: ਆਨੰਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਚੁੱਕਾ ਨਿਰਭਉ ਹੋਏ ਵਸੇ
0: ਸਗਲ ਬਿਆਦ ਮਨ ਤੇ ਖੈ ਨਸੇ
1: ਜਿਸਕਾ ਸਾਥ ਨਿਰਭਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਭਾਈ ਚੁਕੇ ਪ੍ਰਮ ਗਵਨ
0: ਸੁਨ ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰਗੁਣ ਬੀ ਓਹੀ
0: ਅਨਾਤਾਰ ਜਿਨ ਸਗਲੀ ਮੋਹੀ।

0: ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰ ਨਾਮ ਆਧਾਰ
0: ਅਵਰ ਉਪਾਵ ਸਭ ਮੀਤ ਬਿਸਾਰੋ
1: ਚਰਨ ਕਮਲ ਰਿਧਮਾਇ ਉਤਾਰੋ
0: ਕਰਨ ਕਾਰਨ ਸੋ ਪ੍ਰਭ ਸਮਰੱਥ
1: ਗਣ ਗਉ ਨਾਮ ਅਰਬਤ
0: ਏ ਤਨ ਸੰਚੋ ਹੋਵੋ ਭਗਵੰਤ
1: ਸੰਤ ਜਨਾ ਕਾ ਨਿਰਵਨ ਮੰਤ
0: ਏਕ ਆਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ
1: ਸੇਵਾ ਤੇ ਪਾਵੈ
0: ਜਿਸ ਸੁਖ ਕੋ

0: ਜਨਮ ਮਰਨ ਦੁੱਖ ਭ੍ਰਮ ਗਿਆ,
1: ਪੁੰਨੀ ਸ਼ਰਧਾ ਸਭ ਪੂਰੀ,
0: ਰੱਬ ਰਹਿਆ ਸਤਸੰਗ ਹਜੂਰੀ,
1: ਜਿਸ ਕਾ ਸਾਥ ਤਿੰਨ ਮਿਲਿਆ ਮਿਲਾਏ,
0: ਨਾਨਕ ਭਗਤੀ ਨਾਮ ਸਮਾਏ,
1: ਜੋ ਵਿਸਰੇ ਜੇ ਕਾਲ ਨਾ ਭਾਨੇ।

0: ਨਾਨਕ ਜਨ ਤਿਹਾਇਆ
1: ਸਾਜਨ ਸੰਤ ਕਰੋ ਇਹੋ ਕਾਮ
0: ਆਨ ਤਿਆਗ ਜਪਹੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪਹੋ ਅਵਰਹ ਨਾਮ ਜਪਾਵੋ
1: ਭਗਤ ਪਾਏ ਧਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਸ਼ਾਹ
1: ਸਰਵ ਕਲਿਆਣ ਸੁਖ ਨਿਧ ਨਾਮ
0: ਮੂਲਤ

0: ਜੈ ਪਸਰੈ ਪਾਸਾਰ ਸੰਤ ਪ੍ਰਤਾਪ
1: ਦੋਹੋ ਪਾਕਾ ਪਹਿ ਧਨੀ
0: ਉਨ ਕੀ ਸੋਭਾ ਉਨਹੂ ਬਨੀ
1: ਆਪੇ ਕੌਤਕ ਕਰੈ ਅੰਧ ਚੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਣ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ

0: ਸਬਦੇ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾਮ ਪ੍ਰਭੁ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕਸ ਘਟ ਮਾਹੇ
0: ਅਣਕ ਰੰਗ ਨਾਨਾ ਰਹਿਸਾ ਹੈ
1: ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮਹਿ ਇਸ ਕਾ ਬਿਸਰਾਮ
1: ਸੁਨ ਸਮਾਦ ਅਨਹਤ ਤਹਿ ਨਾਦ
0: ਰਹਿਣ ਨਾ ਜਾਈ ਅਜਾਜ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਹਿ ਜਨ ਸੋਝੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਹਿ ਭਗਵੰਤ
1: ਧਰਨ ਮਾਹੇ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਵਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈ ਸੰਤਰ ਮਾਹੇ
0: ਚਾਰ ਗੁੰਟ ਦਹਿ ਸਮਾਹੇ
1: ਇਸ ਤੇ ਭਿੰਨ ਨਹੀਂ।

0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲਿਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਹੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਜ ਪਰਮਾਨੰਦ।

0: ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਿਸਰਾਮ
1: ਗੁਣ ਅਪਰਾਧ ਸਾਧ ਸੰਗ ਮਿਟਾ
0: ਸੰਤ ਕਿਰਪਾ ਤੇ ਜਮ ਤੇ ਛੁਟਾ
1: ਮਸਤਕ ਕਰਮ ਪ੍ਰਭ ਪਾਏ
0: ਸਾਧ ਸਰਣ ਨਾ

0: ਤਦ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਾਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਾਪ ਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਅਦਾਸ,
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤਿ, ਅਸੰਖ ਦਾਤ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਹੱਥ ਪਰ ਤੰਦੇ ਪਾਣੀ ਧੋਤੇ ਉਤਰ ਸੋਖੇ,
0: ਮੋਤ ਭਲੀ

0: ਪਾਰੀ ਅਮੁੱਲ ਭੰਡਾਰ
1: ਅਮੁੱਲ ਆਪ ਹੈ ਅਮੁੱਲ ਲੈ ਜਾ ਹੈ ਅਮੁੱਲ ਭਾਏ ਅਮੁੱਲਾ ਸਮਾ ਹੈ
0: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
1: ਅਮੁੱਲ ਬਖਸ਼ੇ।

0: ਆਖਣ ਜੋਰ ਚ ਪੈ ਜਾਣ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ
1: ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨ ਸੋਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨ ਕੋਏ
0: ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਜਿਸ ਵਿੱਚ ਧਰਤੀ ਥਾਪ

ਅਨੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾ

0: ਸਾਧ ਪਾਤਸ਼ਾਹੀ ਦਸਵੀਂ ਛਪੇ ਸੰਤ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਪਾਤ ਨਹੀਂ ਜਿਹੇ
1: ਰੂਪ ਰੰਗ ਅਰ ਰੇਖ ਭੇਖ ਕਹਿ ਨਾ ਸਕਤ ਕਹਿ।

0: ਰੂਪਮੀਕ ਅਨਸਤਦ ਏ ਪੁਰਖਵ ਧੂਤ
1: ਗਰਭਗੰਜਨ ਸਰਬ ਭੰਜਨ ਆਦ ਰੂਪ ਅਧੂਤ
0: ਅੰਗਹੀਨ ਭੰਗਨਾਤਮ ਏ ਪੁਰਖ ਪਾਰ
1: ਸਰਬ ਲਾਇਕ ਸਰਬ ਕਾਇਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੋਰ ਸੁਰਾਰਦਨ ਸੁਧ ਸੁਧਾਰਕ।

0: ਪ੍ਰਭਤ ਅੰਤ ਕਾ ਨਾਗਹਿ ਪਾਇ ਪਧਾਰੇ।
1: ਜੀਤ ਬਿਰਹ ਸਭ ਦੇਸ ਦਿਸਾਨ ਕੋ ਵਾਜਤ ਢੋਲ ਮਿਰਦੰਗ ਨਗਾਰੇ।
0: ਗੁੰਜਤ ਗੋੜ ਗਜਾਨ ਕੇ ਸੁੰਦਰ ਹੰਸਤ ਹੀ ਹੈ ਰਾਜ ਹਜਾਰੇ।
1: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ।
0: ਸ੍ਰੀ ਪਾਤ ਸ੍ਰੀ ਭਗਵਾਨ।

0: ਸਿੱਖ ਹਮਾਰੇ ਤਾਰੀਅਨ
1: ਚੁਣ ਚੁਣ ਸਤਰ ਹਮਾਰੇ ਮਾਰਿਆ
0: ਆਪ ਹੱਥ ਦੇ ਮੁਝੇ ਅਬਰੀਏ
1: ਮਰਨ ਕਾਲ ਕਾਟਰਾਸ ਨਵਰੀਆ
0: ਜੋ ਸਦਾ ਹਮਾਰੀ ਪਛਾ
1: ਕਰਿਆ ਤੁਜੋ ਕਰਿਆ ਰੱਛਾ
0: ਰੱਖ ਲੋ ਮੋਹਿ ਰੱਖਣ ਹਾਰੇ
1: ਸਾਹਿਬ ਸੰਤ ਸਹਾਇ ਪਿਆਰੇ
0: ਦੀਨ ਬੰਦਿਸ਼ਟਨ ਕੇ ਹੰਤਾ
1: ਤੁਮ ਹੋ ਪੁਰੇ ਚਤਰ ਦਸ ਕੰਤਾ
0: ਕਾਲ ਪਾਏ ਬ੍ਰਹਮਾ ਬਿਪਤਰਾ
1: ਕਾਲ ਪਾਏ ਸਭ ਜੋ ਅਵਤਰਾ
0: ਪਾਏ ਕਰ ਬਿਸ਼ਨ ਪ੍ਰਕਾਸ਼ਾ
1: ਸਗਲ ਕਾਲ ਕਾ ਗਿਆ ਤਮਾਸਾ
0: ਜਵਨ ਕਾਲ ਜੋਗੀ ਸ਼ਿਵ ਕੀਓ
1: ਵੇਦ ਰਾਜ ਬ੍ਰਹਮਾ ਜੋ ਥੀਓ
0: ਜਵਨ ਕਾਲ ਸਭ ਲੋਕ ਸਵਾਰਾ
1: ਨਮਸਕਾਰ ਹੈ ਤਾਹੇ ਹਮਾਰਾ
0: ਜਵਨ ਕਾਲ ਸਭ ਜਗਤ ਬਨਾਯੋ
1: ਦੇਵ ਦੈਵ ਜਛਨ ਬਜਾਯੋ
0: ਆਦ ਅੰਤ ਏਕੀ ਅਵਤਾਰਾ
1: ਸੋਈ ਗੁਰੂ ਸਮਝੋ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ
1: ਸਗਲ ਪ੍ਰਜਾ ਜਨ ਆਪ ਸਵਾਰੀ
0: ਕਨ ਕੋ ਸਭ ਗੁਣ ਸੁਖ ਦਿਓ
1: ਸਤਰਨ ਕੋ ਪਲਮੋ ਬਦ ਕੀਓ
0: ਕਟ ਕੇ ਅੰਤਰ ਕੀ ਜਾਣਤ
1: ਭਲੇ ਬੁਰੇ ਕੀ ਪੀਰ ਪਛਾਣਤ
0: ਕੁੰਚਰ ਸਥੂਲਾ
1: ਸਭ ਪਰ ਕਿਰਪਾ ਦੇਟ ਕਰ ਫੁਲਾ
0: ਤਨ ਦੁਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੇ
0: ਏਕੀ ਪੀਰ ਪਛਾਣੇ
1: ਘਟ ਘਟ ਕੇ ਪਟ ਪਟ ਕੇ ਜਾਣਾ
0: ਉਦ ਕਰਾ ਕਰਤਾ।

0: ਦੁੱਖ ਦੁਹਾ ਮਰੇ
1: ਸੁਖ ਜਵਨ ਪਗ ਪਰੇ ਤਿਹਾਰੇ
0: ਸਿਣ ਕੇ ਤੁਮ ਸੰਕਟ ਸਭ ਡਾਰੇ
1: ਕਲ ਕੋ ਇੱਕ ਵਾਰ ਧਿਆਏ ਹੈ
0: ਤਾਕੇ ਕਾਲ ਨਿਕਲ ਨਾ
1: ਰਿਸ਼ਾ ਹੋਏ ਤਾਈ ਸਭ ਕਲਨਾ
0: ਦੋਸ਼ ਰਹਿ ਡਰਨ ਤਤ ਕਲਨਾ
1: ਪਾਦਿਸ਼ ਤਨ ਜਾਹੇ ਨਹਰ ਹੋ
0: ਤਾਕੇ ਤਾਪ ਤਨ ਕਮਹਿ ਹਰ ਹੋ
1: ਸਿੱਧ ਸਿੱਧ ਕਰਮੋ ਸਭ ਹੋਈ
0: ਦੁਜ ਚਾਹਤ ਵੈ ਸਕੈ ਨ ਕੋਈ
1: ਇੱਕ ਵਾਰ ਜਨ ਤਮੇ ਸਵਾਰਾ
0: ਕਾਲ ਫਾਸਤੇ ਤਾਹੇ ਉਬਾਰਾ
1: ਨਰ ਨਾਮ ਤਿਹਾਰੋ ਕਹਾ
0: ਦਾਰਿਦ ਦੁਸ਼ਟ ਲੋਕ ਤੇਰਾ
1: ਕਿਤ ਮੈਂ ਸ਼ਰਨ ਤਿਹਾਰੀ
0: ਆਪ ਹਾਲ ਨਾ ਲਿਓ ਉਬਾਰੀ
1: ਸਰਬ ਠੋਰ ਹੋ ਮੋਹ ਸਹਾਈ
0: ਦੁਜ ਲੋਕ ਤੇ ਲਿਓ ਬਚਾਈ
1: ਪਾਤਰੀ ਹਮ ਪਰ ਜਗ ਮਾਤਾ
0: ਗ੍ਰੰਥ ਕਰਾ ਪੂਰਨ ਸੁਭ ਰਾਤਾ
1: ਸਕਲ ਦੇ ਕੋ ਹਰਤਾ
0: ਦੁਜ ਲੋਕਿਆਨ ਕੋ ਸ਼ਾ ਕਰਤਾ
1: ਤੁਜੋ ਪੈ ਦਿਆਲਾ
0: ਪੂਰਨ ਕਰਾ ਗ੍ਰੰਥ ਤਤ ਕਰਲਾ
1: ਪਾਸ਼ਦ ਪਲ ਪਾਵੇ

0: ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ
1: ਸਦਾ ਕੁਰਬਾਨ ਕੀਤਾ ਗੁਰ ਵਿਟਹ ਜਿਸ ਦੀਆਂ ਇਹ ਵਡਿਆਈਆ
0: ਨਾਨਕ ਸੁਣ ਸੰਤ ਸਭ ਧਰ ਪਿਆਰ ਸਾਚਾ ਨਾਮ ਮੇਰਾ ਆਧਾਰ
1: ਵਾਜੇ ਪੰਜ ਸਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸਬਦ ਵਾਜੇ ਕਲਾ

0: ਕੀਤਾ ਮੋਹਣੀ ਤੈਨੇ ਕੀਤੀ ਦਿਨ ਠਕੌਲੀ ਪਾਈਆ
1: ਗੁਰਬਾਣ ਕੀਤਾ ਤਿਸੈ ਵਿਟਾ ਜਨ ਮੋਹ ਮਿਠਾ ਲਾਇਆ
0: ਮਨ ਚੰਚਲ ਚਤੁਰਾਈ ਕਿਨੇ

0: ਲੱਗਾ ਮਨ ਮਨ ਵਸਾਰਿਆ
1: ਵੇਦਾਂ ਮਹਿ ਨਾਮ ਉੱਤਮ ਜੋ ਸੁਣਿਆ ਨਾਹੀ ਭੈ ਜਿਉ ਬੇਤਾ ਲਿਆ
0: ਨਾਨਕ ਦਿਨ ਸੱਚ ਅਜਿਆ ਕੂੜੇ ਲਾਗੇ ਤਿੰਨ ਜਨਮ ਜੂ ਹੈ ਹਾਰਿਆ
1: ਜੇ ਹਾਂ।

ਭੇਟਾ ਮਾਂ ਦਰ ਕਬੂਲ ਕਰਦੇ ਆ, ਸਭਨਾ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ

ਇੰਜ ਮਹਾਰਾਜ ਸੇਵਕ ਤੋਂ ਗੁਰੂ ਅੰਗਦ ਬਣੇ। ਮਹਾਰਾਜ ਮਿਹਰ ਕਰਨ, ਤਰਸ ਕਰਨ, ਤੁਹਾਡਾ ਸਾਡਾ ਜੀਵਨ ਮਾਇਆ ਤੋਂ ਨਿਰਲੇਪ, ਦੁਨੀਆਂ ਦੇ ਪਦਾਰਥਾਂ, ਰੰਗਾਂ, ਲੋੜਾਂ ਜ਼ਰੂਰ ਹਨ, ਪਰ ਇਹਨਾਂ ਵਿੱਚ ਜਕੜੇ ਨਾ ਜਾਈਏ। ਗੁਰੂ ਅਰਜਨ ਦੇਵ ਜੀ, ਤਰਸ ਕਰਿਓ, ਆਪਣੇ ਘਰ ਦੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪਾ ਦਿਓ ਜੀ। ਸਾਡੇ ਤੁਹਾਡੇ ਸਭ ਦੇ ਕਾਰਜ ਰਾਸ ਨਾਨਕ ਨਾਮ ਚੜ੍ਹਦੀ ਕਲਾ। ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਭੁੱਲ ਚੁੱਕ ਦੀ ਖਿਮਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰਾ ਸੱਚਾ ਸਾਜ ਸਤਿਗੁਰ ਮੇਰਾ ਸਭ ਸੁਖਾ ਦਾਤਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਠ ਪੜ੍ਹੇ ਵਾਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਨਾ ਸਿਉ ਸੰਗਦਾ ਛੁਟਕਿਓ ਅਨਕ ਅਹਨ ਬੁੱਧ ਬਾਧੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਸਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਹੁਕਮਨਾਮਾ ਸਰਵਣ ਕਰਕੇ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਮਾਲ ਦੀ ਗੱਲ ਹੋਈ ਅੱਜ ਅਰਦਾਸ ਉਪਰੰਤ ਸਾਨੂੰ ਸੂਹੀ ਮਹਿਲਾ ਚੌਥਾ ਬਖਸ਼ਿਸ਼ ਹੋਇਆ ਹੈ ਹੁਕਮਨਾਮਾ ਜੋ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਅਤੇ ਨਾਲ ਸੂਹੀ ਰਾਗ ਖੁਸ਼ੀ ਦਾ ਰਾਗ ਹੈ ਅਤੇ ਅੱਜ ਆਪਾਂ ਮਨਾ ਰਹੇ ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਿਆਹ ਦਾ ਪੁਰਬ। ਕਿੰਨਾ ਢੁੱਕਵਾਂ ਹੈ ਉੱਥੇ, ਕਮਾਲ ਦੀ ਗੱਲ ਹੋਈ। ਅਤੇ ਜਿੰਨੇ ਵੀ ਆਨੰਦ ਕਾਰਜ ਹੁੰਦੇ ਨੇ ਸਾਰਿਆਂ ਦੇ ਆਨੰਦ ਕਾਰਜਾਂ ਵੇਲੇ ਇਹ ਲਾਵਾਂ ਦਾ ਪਾਠ ਪੜਿਆ ਜਾਂਦਾ ਹੈ ਅਤੇ ਲਾਵਾਂ ਦੇ ਪਾਠ ਦੇ ਅੰਦਰ ਚਾਰੇ ਲਾਵਾਂ ਸਾਨੂੰ ਆਪਣੇ ਜੀਵਨ ਦੇ ਅੰਦਰ ਉਹਨਾਂ ਦੇ ਮੁਤਾਬਕ ਚੱਲ ਕੇ ਆਪਣਾ ਵਿਆਹਤਾ ਜੀਵਨ ਬਿਤਾਉਣ ਦੀ ਸਿੱਖਿਆ ਦਿੰਦੀਆਂ ਨੇ, ਉਪਦੇਸ਼ ਦਿੰਦੀਆਂ ਨੇ। ਅਤੇ ਨਾਲ ਅਖੀਰ 'ਤੇ ਕੀ ਹੋ ਜਾਂਦਾ ਫਿਰ ਜਦੋਂ ਉਸ ਦੀ ਸਿੱਖਿਆ 'ਤੇ ਚੱਲੀਏ ਅਤੇ ਗੁਰੂ ਸਾਹਿਬ ਨਾਲ ਮਿਲਾਪ ਹੋ ਜਾਂਦਾ ਪਰਮਾਤਮਾ ਨਾਲ। ਕਮਾਲ ਦੀ ਗੱਲ, ਕਮਾਲ ਦੀ ਗੱਲ। ਆਪਾਂ ਨੂੰ ਤਾਂ ਕਾਹਲੀ ਬੜੀ ਹੁੰਦੀ ਜੀ, ਛੇਤੀ ਕਰਦੇ ਹੋ ਜੀ, ਸਾਨੂੰ ਕਹਿੰਦੇ ਆਪ ਭਾਵੇਂ ਸਾਰਾ ਦਿਨ ਲਾਏ ਹੋਣ, ਗੁੱਸਾ ਨਾ ਕਰਨਾ, ਮੈਂ ਵੀ ਨਾਲ ਸ਼ਾਮ ਤੁਹਾਡੇ। ਜਦੋਂ ਇੱਥੇ ਬਾਣੀ ਦੀ ਗੱਲ ਹੁੰਦੀ ਆ ਆਪਾਂ ਕਹਿੰਦੇ ਨਹੀਂ ਛੇਤੀ ਕਰ ਦਿਓ ਜੀ, ਇੱਕ ਮਿੰਟ ਜੀ ਕਰ ਦਿਓ ਭਾਵਾਂ। ਹੱਦ ਹੋ ਗਈ ਆ ਜੀ, ਬਾਣੀ ਲਈ ਸਾਨੂੰ ਟਾਈਮ ਹੀ ਨਹੀਂ ਰਿਹਾ। ਕਿਉਂ, ਬਾਣੀ ਲਈ ਤਾਂ ਟਾਈਮ ਹੋਣਾ ਚਾਹੀਦਾ ਸੀ। ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ, ਤੇਰੀ ਬੜੀ ਆਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਰ ਸੰਗਤ ਭੱਜ ਕੇਵਲ ਨਾਮ। ਉਹ ਤਾਂ ਸਾਰ ਸੰਗਤ ਵਿੱਚ ਬੈਠ ਕੇ ਆਪਾਂ ਨੇ ਨਾਮ ਨੂੰ ਸੁਣਨਾ ਸੀ, ਆਪਾਂ ਨੂੰ ਤਾਂ ਕਾਹਲੀ ਹੋ ਗਈ ਬੜੀ, ਕਮਾਲ ਹੋਈ ਆ। ਦੂਜਾ, ਆਪਾਂ ਬੜੇ ਮੌਜ ਨਾਲ ਆਉਂਦੇ ਜੀ, ਮੈਂ ਵੀ ਨਾਲ ਸ਼ਾਮ ਰਿਹਾ। ਕਿਉਂ, ਉੱਥੇ ਕਿਹੜੀ ਕਾਹਲੀ ਜੀ, ਜਦੋਂ ਮਰਜ਼ੀ ਚੱਲਾਂਗੇ ਗੁਰਦੁਆਰੇ, ਆਨੰਦ ਕਾਰਜ ਤਾਂ ਹੋ ਹੀ ਜਾਣੇ ਆ, ਆਪਣੇ ਮਨ 'ਚ ਇਹ ਹੁੰਦਾ। ਪਰ ਨਹੀਂ ਪਿਆਰਿਓ, ਰਾਗ ਸੂਹੀ 12 ਤੋਂ ਪਹਿਲਾਂ ਹੈ, ਇਸ ਦਾ ਕੀਰਤਨ ਹੋਣਾ, ਲਾਵਾਂ ਦਾ ਪਾਠ ਹੋਣਾ ਇੱਥੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੋਂ, ਅਤੇ ਨਾਲ ਉਹਨਾਂ ਦਾ ਕੀਰਤਨ ਵੀ ਹੋਣਾ ਜਦੋਂ ਪਰਿਕਰਮਾ ਕੀਤੀਆਂ ਜਾਣੀਆਂ ਨੇ। ਤਾਂ ਫਿਰ ਆਪਾਂ ਸੋਚਿਆ ਹੀ ਕਦੇ ਨਹੀਂ, ਕਿਉਂ ਸਾਨੂੰ ਫੋਟੋ ਦੀ ਲੋੜ ਹੈ। ਫੋਟੋਆਂ ਸਾਡੀਆਂ ਸਾਰੀਆਂ ਛਪ ਜਾਣ, ਜਿੰਨੀਆਂ ਵੀ ਹੋ ਜਾਣ, ਹਜ਼ਾਰਾਂ ਹੀ ਭਾਵੇਂ ਘਰ, ਸਾਰੀ ਦਿਹਾੜੀ ਲੰਘ ਜਾ, ਫਿਰ ਚੱਲਾਂਗੇ ਜਦੋਂ ਵਿਹਲ ਹੋ ਜਾਊਗਾ ਫੋਟੋਆਂ ਤੋਂ। ਗੁੱਸਾ ਨਾ ਕਰਨਾ, ਆਪਾਂ ਸਾਰੇ ਇਸ ਗੱਲ 'ਚ, ਮੈਂ ਵੀ ਨਾਲ। ਕਮਾਲ ਦੀ ਗੱਲ ਹੋਈ। ਉਹ ਫੋਟੋਆਂ ਦਾ ਕੀ ਫਾਇਦਾ ਹੋਇਆ ਜੀ, ਉਹ ਤਾਂ ਆਪਾਂ ਧੂੜ ਜੋ ਮਿੱਟੀ ਪੈਣੀ ਉਹਦੀ ਐਲਬਮ 'ਤੇ, ਗੁੱਸਾ ਨਾ ਕਰਨਾ। ਕਿਸੇ ਨੇ ਧੂੜ ਵੀ ਨਹੀਂ ਉਹਦੀ ਲਾਉਣੀ, ਵੀ ਸਾਰਿਆਂ ਦੀ ਸੱਚਾਈ ਆ ਇਹ। ਹਜ਼ਾਰਾਂ ਡਾਲਰ ਫੋਟੋਆਂ 'ਤੇ ਲੱਗ ਜਾਂਦੇ ਨੇ। ਗੁਰੂ ਘਰ ਦੇਣ ਲੱਗਿਆਂ ਨੇ, ਨਹੀਂ ਜੀ ਹਾਂ ਮੇਰਾ ਹੱਥ ਦੇਖਣਾ ਜੀ, ਆਹ ਹਾਲ ਹੋਣਾ। ਕਿੱਥੇ ਲਾਉਣੇ ਸੀ, ਜਿੱਥੇ ਲਾਉਣੇ ਸੀ ਉੱਥੇ ਲਾਏ ਨਹੀਂ, ਜਿੱਥੇ ਨਹੀਂ ਸੀ ਲਾਉਣੇ ਉੱਥੇ ਮਿੱਟੀ ਪਈ ਜਾਂਦੀ। ਹੁਣ ਹੋਰ ਕੀ ਹੋਣਾ ਫਿਰ, ਗੁੱਸਾ ਨਾ ਕਰਨਾ। ਮੇਰੇ ਮੈਨੂੰ ਗੁਰੂ ਨੇ ਇਹ ਸੋਚ ਦਿੱਤੀ, ਮੈਂ ਆਪ ਨਾਲ ਸਾਂਝੀ ਕਰ ਰਿਹਾ, ਇੰਟਰਨੈਟ 'ਤੇ ਆ ਰਹੀ ਆ, ਠੀਕ ਆ, ਮੇਰੇ 'ਤੇ ਇੰਟਰਨੈਟ 'ਤੇ ਲੇਖ ਵੀ ਆ ਜਾਣਾ ਬੜਾ ਸੋਹਣਾ, ਤਾਂ ਵੀ ਕੋਈ ਨਹੀਂ। ਕਿਉਂਕਿ ਜਿੰਨੀ ਕਿਸੇ ਦੀ ਵੱਡੀ ਹੋਵੇ ਉਨਾ ਚੰਗਾ ਹੈ, ਉਹ ਉਨਾ ਮੇਰਾ ਮੇਰੇ ਪਾਪ ਧੋਤੇ ਜਾਂਦੇ ਨੇ ਗੁਰੂ ਦੀ ਬਖਸ਼ ਦੁਆਰਾ, ਰੋਜ਼ ਹੀ ਧੋ ਹੋ ਜਾਂਦੇ। ਬੜੀ ਮੌਜ ਲੱਗੀ ਆ। ਆਓ ਹੁਣ ਸੂਚਨਾਵਾਂ ਸਾਂਝੀਆਂ ਕਰ ਲਈਏ ਜੀ। ਸਭ ਤੋਂ ਪਹਿਲਾਂ ਤਾਂ ਹੈ ਦਸਵੰਧ ਕੱਢਣੀ, ਜੋ ਆਪਾਂ ਨੌਰਥ ਅਤੇ ਸਾਊਥ ਹਾਲ ਬਣਾ ਰਹੇ ਹਾਂ। ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਮਾਇਆ ਦੇ ਕੇ ਅਤੇ ਜਲਦੀ ਬਣਵਾ ਲਈਏ। ਦੂਜਾ, ਸਹਿਜ ਪਾਠ ਬਾਣੀ ਵਾਲੇ ਪਾਸੇ ਲੱਗੀਏ, ਸਭਾ ਦੇ ਭਲੇ ਲਈ ਆਪਾਂ ਫਿਰ ਆਰੰਭ ਕਰ ਲਈਏ। ਬਹੁਤ ਸਾਰੇ ਪਰਿਵਾਰਾਂ 'ਤੇ, ਬਹੁਤ ਸਾਰਿਆਂ ਵਿਅਕਤੀਆਂ 'ਤੇ, ਬੀਬੀਆਂ ਬਜ਼ੁਰਗਾਂ 'ਤੇ, ਨੌਜਵਾਨਾਂ 'ਤੇ, ਬੱਚੀਆਂ 'ਤੇ ਗੁਰੂ ਬਖਸ਼ ਕਰ ਰਿਹਾ ਹੈ ਸਾਡੇ ਗੁਰੂ ਘਰ। ਜਦੋਂ ਵੀ ਸਹਿਜ ਪਾਠ ਦੇ ਭੋਗ ਪੈ ਜਾਂਦੇ ਨੇ ਉਹ ਅਗਲੇ ਆਰੰਭ ਕਰ ਦਿੰਦੇ ਨੇ। ਸੋ ਇਸ ਵਾਰ ਵੀ ਆਪਾਂ ਕਰ ਲਈਏ ਇੱਦਾਂ।
ਗੁਰੂ ਨੇ ਬਖਸ਼ ਕਰਨੀ ਸਾਡੇ 'ਤੇ, ਆਪਾਂ ਤਾਂ ਨਹੀਂ ਕੁਛ ਵੀ ਕਰਦੇ ਜੀ, ਉਹਦੀ ਬਖਸ਼ ਹੋਣੀ ਹੈ, ਉਹਨੇ ਰਖਵਾ ਲੈਣਾ ਪਾਠ, ਉਹਨੇ ਫਿਰ ਸੰਪੂਰਨ ਵੀ ਕਰਵਾ ਲੈਣਾ। ਸੋ ਕਰਨੀ ਕਿਰਪਾ, ਆਪਣੇ ਨਾਮ ਵੀ ਦੇ ਦੇਣੇ ਸ਼ੁਰੂ ਕਰ ਦਿਓ। ਅੱਗੇ ਚੱਲੀਏ, ਸਾਡਾ ਇਹ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਆਪਾਂ ਜਾਰੀ ਰੱਖੀਏ ਸਹਿਜ ਪਾਠ ਦਾ, ਸਾਰੀਆਂ ਸੰਗਤਾਂ ਚਾਹੁੰਦੀਆਂ ਨੇ, ਅਤੇ ਗੁਰੂ ਕਿਰਪਾ ਕਰੇ ਸਾਡੇ 'ਤੇ ਕਿਰਪਾ ਕਰਕੇ ਸਭ ਤੋਂ ਜਾਰੀ ਰੱਖੇ। ਅੱਗੇ ਚੱਲੀਏ ਜੀ, ਹੁਣ ਅੱਜ ਡਾਕਟਰ ਅਲੰਕਾਰ ਸਿੰਘ ਜੀ ਜੋ ਹੈਗੇ ਨੇ ਡੀਨ ਪਟਿਆਲਾ ਯੂਨੀਵਰਸਿਟੀ ਦੇ ਅੰਦਰ ਗੁਰਮਤਿ ਸੰਗੀਤ ਦੇ, ਉਹ ਆ ਕੇ ਸਾਡੇ ਪਾਸ ਕੀਰਤਨ ਕਰਨਗੇ 11:20 ਤੋਂ 12:30 ਤੱਕ। ਸੋ ਆਪ ਜੀ ਨੇ ਜ਼ਰੂਰ ਆ ਕੇ ਉਸ ਵੇਲੇ ਹਾਜ਼ਰੀ ਭਰਨੀ ਦੀ ਕੋਸ਼ਿਸ਼ ਕਰਨੀ ਹੈਗੀ ਆ। ਅੱਜ ਜਿਵੇਂ ਆਪ ਜੀ ਨੂੰ ਪਤਾ, ਸ਼੍ਰੀ ਸ਼ੰਕਰ ਦੇ ਇਲਾਕਾ ਨਿਵਾਸੀ ਤੰਤਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਆਹ ਦੇ ਪੁਰਬ ਨੂੰ ਮਨਾ ਰਹੇ ਨੇ ਪਿਛਲੇ 3 ਦਿਨਾਂ ਤੋਂ। ਸ੍ਰੀ ਅਖੰਡ ਪਾਠ ਦੇ ਭੋਗ ਅਤੇ ਗੁਰੂ ਕੇ ਲੰਗਰ ਦੀ ਸੇਵਾ ਕਰ ਰਹੇ ਨੇ। ਗੁਰੂ ਉਹਨਾਂ ਦੀ ਸੇਵਾ ਥਾਂ ਪਾਏ ਚੜ੍ਹਦੀਆਂ ਕਲਾ ਬਖਸ਼ੇ, ਨਾਮਦਾਨ ਬਖਸ਼ੇ ਜੀ। ਕੱਲ੍ਹ ਦਾ ਚੇਤਾ ਕਰੀਏ ਜੀ, ਹੁਣ ਕੱਲ੍ਹ ਜ਼ਰੂਰੀ ਆਉਣਾ ਪੈਣਾ। ਸਿੱਖ ਧਰਮ ਦੇ ਅੰਦਰ ਰੋਜ਼ ਗੁਰੂ ਘਰ ਆਉਣ ਦੀ ਹਦਾਇਤ ਹੈ ਵੈਸੇ ਤਾਂ, ਪਰ ਮੇਰੇ ਤੋਂ ਨਹੀਂ ਆਖਦਾ, ਮੈਂ ਕਿਵੇਂ ਚਾਹੁੰਦਾ। ਗੁਰੂ ਕਿਰਪਾ ਕਰੇ ਰੋਜ਼ ਆਉਣ ਦੀ ਉੱਦਮ ਬਖਸ਼ੇ। ਕੱਲ੍ਹ ਨੂੰ ਕਿਉਂ ਜੀ ਆਉਣਾ ਪੈਣਾ, ਅਤੇ ਪਰਸੋਂ ਵੀ ਆਉਣਾ ਪੈਣਾ, ਅਤੇ ਬੁੱਧਵਾਰ ਫਿਰ ਆ ਜਾਣਾ, ਉਦਣ ਵੀ ਆਉਣਾ ਪੈਣਾ। ਕਿਉਂ ਕੱਲ੍ਹ ਨੂੰ? ਕਿਉਂ ਕੱਲ੍ਹ ਨੂੰ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ ਹੈ ਜੀ, ਜਨਮ ਦਿਨ ਹੈ ਕੱਲ੍ਹ ਉਹਨਾਂ ਦਾ। ਇਸ ਕਰਕੇ ਸ਼ਾਮ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਇਸ ਪਾਸੇ ਹੋਣਗੇ, ਅਤੇ ਪਰਸੋਂ ਨੂੰ 6ਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ 52 ਰਾਜੇ ਵੱਖ ਵੱਖ ਕੌਮਾਂ ਦੇ ਵੱਖ ਵੱਖ ਧਰਮਾਂ ਦਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਛੁਡਾਇਆ ਸੀ, ਕਮਾਲ ਦੀ ਗੱਲ। ਫਿਰ 4 ਜੁਲਾਈ ਆ ਗਈ ਜੀ ਅੱਗੇ, ਨਾ 3, 4, 5 ਨੂੰ ਹੋ ਰਿਹਾ ਜੀ ਵੱਡਿਆਂ ਦਾ ਨਾਮ ਸਿਮਰਨ ਦਾ ਕੈਂਪ ਲਾਇਬ੍ਰੇਰੀ 'ਚ। ਜੁਲਾਈ 4 ਨੂੰ ਇੰਡੀਪੈਂਡੈਂਸ ਡੇ ਹੋਣ ਕਰਕੇ ਸ਼ਾਮ ਦੇ ਦੀਵਾਨ ਜੋ ਹਨ ਵਿਸ਼ੇਸ਼ ਤੌਰ 'ਤੇ ਹੋਣਗੇ। ਆਈਸਕ੍ਰੀਮ ਦਾ ਪ੍ਰੋਗਰਾਮ ਵੀ ਹੋਏਗਾ ਵੱਖ ਵੱਖ ਤਰ੍ਹਾਂ ਦਾ, ਬੱਚੇ ਬੱਚੀਆਂ ਵਾਸਤੇ, ਆਪਣੇ ਵਾਸਤੇ, ਵੱਡਿਆਂ ਵਾਸਤੇ ਵੀ। ਅਤੇ 5 ਨੂੰ ਵੀ ਵਿਸ਼ੇਸ਼ ਦਿਨ ਹੈ, ਕਮਾਲ ਦੀ ਗੱਲ, ਲਗਭਗ ਰੋਜ਼ ਹੀ ਹੋ ਗਿਆ ਜੀ, ਫਿਰ ਚੰਗਾ ਹੋ ਗਿਆ ਬਹਾਨੇ ਨਾਲ ਗੁਰੂ ਘਰ ਆਉਣਾ, ਸਾਡੇ ਲਈ ਗੁਰੂ ਬਖਸ਼ ਕਰੇ। 5 ਨੂੰ ਜੁਲਾਈ ਨੂੰ ਹੈ ਜੀ ਨੀਂਹ ਪੱਤਰ ਰੱਖਿਆ ਗਿਆ ਸੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦਾ। 9 ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ। 16 ਜੁਲਾਈ ਨੂੰ ਸੁਗਰਾਂਦ ਆ ਗਈ ਜੀ, ਅਤੇ ਨਾਲ ਸ਼ਹੀਦੀ ਭਾਈ ਧਾਰੂ ਸਿੰਘ ਜੀ ਦੀ। ਜੁਲਾਈ 13 ਤੋਂ ਲੈ ਕੇ 17 ਤੱਕ ਗੁਰਮਤਿ ਕੈਂਪ ਲੱਗ ਰਿਹਾ ਬੱਚੇ ਬੱਚੀਆਂ ਦਾ, 6 ਸਾਲ ਤੋਂ ਲੈ ਕੇ 15 ਸਾਲ ਦਿਆਂ ਦਾ, ਜਿਹਨਾਂ ਨੇ ਫਰੀ ਹੈਗਾ ਦਾਖਲਾ, ਹਰ ਐਤਵਾਰ ਹੋ ਰਿਹਾ ਆਪ ਵੀ ਜਿਹਨੇ ਵੀ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਦਾਖਲ ਕਰਾ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਜੀ। ਹੁਣ ਮੈਂ ਸਮਾਂ ਮੁੱਖ ਰੱਖਦਾ ਹੋਇਆ ਬੇਨਤੀ ਕਰਾਂ ਸਤਿਕਾਰਯੋਗ ਪੰਥ ਵਿਦਵਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਨੂੰ ਕਿ ਉਹ ਅੱਜ ਦੇ ਹੁਕਮਨਾਮੇ ਦੀ ਕਥਾ ਸਾਨੂੰ ਸਰਵਣ ਕਰਾਉਣ ਜੀ, ਠੀਕ 10 ਵਜੇ ਤੱਕ। 10 ਵਜੇ ਤੋਂ ਬਾਅਦ ਫਿਰ ਕੀਰਤਨ ਅਤੇ ਬਾਕੀ ਪ੍ਰੋਗਰਾਮ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧਰਨ ਗਗਨ ਅਵਖੰਡ ਮੈਂ ਜੋਤ ਸਭ ਰੂਪੀ ਰਹਿਓ ਭਰ ਭਨ ਮਥਰਾ ਕਛ ਭੇਦ ਨਹੀਂ ਗੁਰੁ ਅਰਜਨ ਪਰਤਖ ਹਰਿ।

ਬੜ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏਮਾਨ ਗੁਰੂ ਸਵਾਰੀ ਸਤ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਟੁੱਟੇ ਹਨ, ਰਹਿਮਤ ਕੀਤੀ ਹੈ ਸਾਨੂੰ ਸਭ ਨੂੰ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਚ ਸਭਾਏਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਮੇਰੇ ਸਤਿਗੁਰ ਜੀ ਦੀ ਰਹਿਮਤ ਨਾਲ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਗਏ ਨੇ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਵੱਲੋਂ ਅੰਮ੍ਰਿਤ ਵੇਲੇ ਪ੍ਰਕਾਸ਼ ਪਈ ਹੋਣ ਵਕਤ ਪਹਿਲਾ ਹੁਕਮਨਾਮਾ ਜੋ ਸਾਡੇ ਸੰਗਤਾਂ ਦੇ ਨਾਮ ਜਾਰੀ ਕਰਦੇ ਨੇ ਉਹਦੀ ਵਿਚਾਰ ਕੀਤੀ ਜਾਂਦੀ ਹੈ। ਅੱਜ ਸਤਿਗੁਰੂ ਜੀ ਨੇ ਜਿਹੜਾ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਜਿਸ ਨੂੰ ਲਾਵਾਂ ਨਾਂ ਦੀ ਆਪਾਂ ਬਾਣੀ ਕਹਿੰਦੇ ਹਾਂ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ, ਉਹ ਸ਼ਹਿਨਸ਼ਾਹ ਜੀ ਨੇ ਹੁਕਮਨਾਮੇ ਦੇ ਤੌਰ ਤੇ ਬਖਸ਼ਿਸ਼ ਕੀਤੀ ਹੈ। ਕਿੱਡਾ ਸੁਭਾਗ ਹੈ ਕਿ ਅੱਜ ਸਿੱਖ ਸੰਗਤਾਂ ਉਚੇਚੇ ਤੌਰ ਤੇ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਵਿਆਹ ਪੁਰਬ ਨੂੰ ਸਮਰਪਿਤ ਹੋ ਕਰਕੇ ਸਮਾਗਮ ਕਰ ਰਹੀਆਂ ਨੇ। ਉਤਸ਼ਾਹ ਹੈ ਸਮੁੱਚੇ ਸ਼੍ਰੀ ਸ਼ੰਕਰ ਦੇ ਇਲਾਕੇ, ਬਿਲਗੇ ਇਲਾਕੇ, ਦੁਆਬੇ ਦੇ ਉਸ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ 'ਤੇ ਸਤਿਗੁਰੂ ਜੀ ਨੇ ਰਹਿਮਤ ਕਰਕੇ ਇਹਨਾਂ ਨਗਰਾਂ ਨੂੰ ਭਾਗ ਲਾਏ, ਵਿਆਹ ਪੁਰਬ ਨੂੰ ਸਮਰਪਿਤ ਹੋ ਕਰਕੇ ਅਖੰਡ ਪਾਠ ਵੀ ਚੱਲ ਰਹੇ ਨੇ। ਸੰਗਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਦਿਨ ਰਾਤ ਸੇਵਾ ਵਿੱਚ ਜੁੱਟੀਆਂ ਨੇ, ਵਡਭਾਗੇ ਜਿਹੜੇ ਲਾਹਾ ਲੈ ਰਹੇ ਨੇ ਅਤੇ ਇਸ ਸੁਭਾਗੇ ਸਮਾਗਮ ਦੇ ਦੌਰਾਨ ਸਤਿਗੁਰੂ ਜੀ ਨੇ ਹੁਕਮਨਾਮਾ ਬਿਲਕੁਲ ਉਹੀ ਬਖਸ਼ਿਸ਼ ਕੀਤਾ ਹੈ ਜੋ ਵਿਆਹ ਨਾਲ ਸੰਬੰਧਿਤ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਇਹ ਪਵਿੱਤਰ ਬਾਣੀ ਪੜ੍ਹ ਕੇ ਸਾਡਾ ਆਨੰਦ ਕਾਰਜ ਜਿਹੜਾ ਉਹ ਸੰਪੂਰਨ ਹੁੰਦਾ ਹੈ। ਲਾਵਾਂ ਲਈਆਂ ਜਾਂਦੀਆਂ ਨੇ ਕਿਉਂਕਿ ਗੁਰਮਤ ਨੇ ਸਭ ਤੋਂ ਸਖੈਨ ਮਾਰਗ ਜਿਹੜਾ ਉਹ ਗ੍ਰਿਸ਼ਤ ਧਰਮ ਨੂੰ ਮੰਨਿਆ ਹੈ। ਨਿਰੰਕਾਰ ਵੱਲੋਂ ਸਾਨੂੰ ਮਾਂ ਬਾਪ ਬਖਸ਼ੇ ਗਏ ਜਿਨ੍ਹਾਂ ਨੇ ਸਾਡੀ ਪਰਵਰਿਸ਼ ਕੀਤੀ, ਉਹਨਾਂ ਦੀਆਂ ਰੀਝਾਂ, ਉਹਨਾਂ ਦੀਆਂ ਖਾਹਿਸ਼ਾਂ, ਉਹਨਾਂ ਦੀਆਂ ਤਮੰਨਾਵਾਂ ਹੁੰਦੀਆਂ, ਮੇਰਾ ਬੱਚਾ ਚੰਗੇ ਘਰ ਵਿਆਹਿਆ ਜਾਏ, ਘਰ ਵਿੱਚ ਨੂੰਹ ਰਾਣੀ ਆਵੇ, ਪਰਿਵਾਰ ਜਿਹੜਾ ਅਗਾਂਹ ਵਧੇ ਫੁੱਲੇ, ਪੀੜ੍ਹੀ ਚੱਲੇ, ਇਹ ਸਿਧਾਂਤ ਗੁਰਮਤ ਦਾ ਹੈ। ਬਹੁਤੇ ਲੋਕ ਐਸੇ ਸਨ ਜੋ ਗ੍ਰਸਥ ਤੋਂ ਭਗੌੜੇ ਹੋ ਗਏ, ਜ਼ਿੰਮੇਵਾਰੀਆਂ ਨਾ ਸੰਭਾਲ ਸਕੇ,
ਜੰਗਲਾਂ ਨੂੰ ਨਿਕਲ ਗਏ, ਘਰ ਬਾਰ ਤਿਆਗ ਕੇ ਸੰਨਿਆਸੀ ਹੋ ਗਏ ਤੇ ਆਪਣੇ ਆਪ ਨੂੰ ਗ੍ਰਿਸ਼ਤੀ ਤੋਂ ਉੱਪਰ ਸਮਝਣ ਲੱਗ ਪਏ ਤੇ ਸੰਸਾਰੀ ਲੋਕ ਵੀ ਗ੍ਰਿਸ਼ਤੀ ਲੋਕ ਵੀ ਉਹਨਾਂ ਦੀ ਪੂਜਾ ਦਰਸ਼ਨਾ ਕਰਨ ਲੱਗ ਪਏ ਵੀ ਇਹ ਸਾਡੇ ਤੋਂ ਉੱਤੇ ਨੇ, ਇਹਨਾਂ ਘਰ ਬਾਰ ਤਿਆਗ ਦਿੱਤਾ ਹੈ, ਇਹ ਖਾਸ ਮਰਤਬੇ ਤੱਕ ਪਹੁੰਚ ਗਏ, ਅਸੀਂ ਨਹੀਂ ਪਹੁੰਚ ਸਕੇ। ਇੱਕ ਹੀਣ ਭਾਵਨਾ ਲੋਕਾਂ ਦੇ ਵਿੱਚ, ਗ੍ਰਿਸ਼ਤੀ ਲੋਕਾਂ ਦੇ ਵਿੱਚ ਸੀ, ਜਿਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੂਰ ਕਰਕੇ ਤੇ ਇਹ ਬਾਤ ਸਾਨੂੰ ਸਮਝਾਉਣਾ ਕੀਤੀ ਕਿ ਅਸਲ ਧਰਮ ਹੀ ਗ੍ਰਿਸ਼ਤ ਧਰਮ ਹੈ। ਧਰਮ ਉਹ ਜੋ ਗ੍ਰਿਸ਼ਤ ਵਿੱਚ ਰਹਿ ਕੇ ਕਮਾਇਆ ਜਾ ਸਕੇ, ਜਿੱਥੇ ਮਾਂ ਬਾਪ ਅਕਾਲ ਪੁਰਖ ਨੇ ਬਖਸ਼ੇ ਨੇ, ਉਹਨਾਂ ਦੀ ਸੇਵਾ ਸੰਭਾਲ ਦਾ ਮੌਕਾ ਮਾਲਕ ਨੇ ਦਿੱਤਾ ਹੈ, ਪਰਿਵਾਰ ਦੇ ਜੀ ਧੀਆਂ ਪੁੱਤਰ ਵੀ ਮਾਲਕ ਦੀ ਰਹਿਮਤ ਹੁੰਦੀ ਹੈ, ਉਹਨਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਸਹੀ ਮਾਨਿਆਂ ਵਿੱਚ ਸਭ ਤੋਂ ਉੱਚਾ ਧਰਮ ਹੈ। ਕਿਰਤ ਵਿਰਤ ਕਰਨੀ ਤੇ ਕਿਰਤ ਵਿਰਤ ਕਰਦਿਆਂ ਕਰਦਿਆਂ ਆਪ ਖਾਣਾ ਪੀਣਾ, ਬਾਲ ਬੱਚੇ ਨੂੰ ਪੜ੍ਹਨਾ, ਜ਼ਿੰਮੇਵਾਰੀਆਂ ਨਿਭਾਉਣੀਆਂ, ਤੇ ਜੇ ਉਹਦੇ ਨਾਲ ਧਰਮ ਨਿਭਾਇਆ ਜਾਏ ਵੈਸੇ ਤੇ ਗ੍ਰਸਤ ਦੇ ਵਿੱਚ ਇੱਕ ਦੂਜੇ ਪ੍ਰਤੀ ਜੋ ਸਾਡੇ ਫਰਜ਼ ਨੇ ਉਹਨੂੰ ਨਿਭਾ ਦੇਣਾ ਵੀ ਵੱਡਾ ਧਰਮ ਹੈ, ਛੋਟੀ ਬਾਤ ਨਹੀਂ। ਮਾਂ ਬਾਪ ਪ੍ਰਤੀ ਸਾਡੇ ਫਰਜ਼ ਨੇ, ਫਰਜ਼ਾਂ ਨੂੰ ਨਿਭਾਉਣਾ ਵੀ ਧਰਮ ਕਿਹਾ ਗਿਆ, ਭੈਣਾਂ ਭਰਾਵਾਂ ਪ੍ਰਤੀ ਸਾਡੇ ਫਰਜ਼ ਨੇ, ਕੋਈ ਸਮਾਜ ਪ੍ਰਤੀ ਸਾਡੇ ਫਰਜ਼ ਨੇ, ਪਿੰਡ ਪ੍ਰਤੀ, ਕੋਈ ਸਮਾਜ ਪ੍ਰਤੀ, ਕੋਈ ਦੇਸ਼ ਪ੍ਰਤੀ, ਸੰਸਾਰ ਪ੍ਰਤੀ ਸਾਡੇ ਕੋਲ ਫਰਜ਼ ਨੇ, ਉਹ ਨਿਭਾਉਣੇ ਅਤਿ ਜ਼ਰੂਰੀ ਹੁੰਦੇ ਨੇ। ਅਤੇ ਸਭ ਤੋਂ ਸੱਜੇ ਢੰਗ ਨਾਲ ਨਿਭਾ ਸਕਦਾ ਗ੍ਰਿਸ਼ਤੀ, ਕਿਉਂਕਿ ਉਸ ਨੂੰ ਹਰ ਦੁੱਖ ਸੁੱਖ ਦਾ ਪਤਾ ਹੁੰਦਾ ਹੈ, ਉਹ ਹਰ ਇੱਕ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਾ ਹੈ। ਗੁਰੂ ਕਿਰਪਾ ਕਰੇ, ਗੁਰੂ ਪਾਤਸ਼ਾਹ ਜੀ ਦਾ ਪਾਵਨ ਸਥਾਨ ਸੀ ਘਰ ਘਰ ਅੰਦਰ ਧਰਮਸਾਲ, ਹੋਏ ਕੀਰਤਨ ਸਦਾ ਵਸੋ, ਹਰ ਘਰ ਧਰਮਸ਼ਾਲਾ ਬਣ ਗਏ, ਹਰ ਘਰ ਵਿੱਚ ਵਸਣ ਵਾਲੇ ਜੀ ਇਸ ਧਰਮਸ਼ਾਲਾ ਦੇ ਵਸਨੀਕ ਮੰਨੇ ਜਾਣ, ਉਸ ਧਰਮਸ਼ਾਲਾ ਵਿੱਚ ਸਵੇਰੇ ਸ਼ਾਮ ਨਿਰੰਕਾਰ ਦੀ ਬਾਣੀ ਪੜ੍ਹੀ ਜਾਏ, ਉਸ ਧਰਮਸ਼ਾਲਾ ਵਿੱਚ ਪੱਕਣ ਵਾਲਾ ਲੰਗਰ ਗੁਰੂ ਕਾ ਲੰਗਰ ਸਮਝਿਆ ਜਾਏ, ਇਹ ਗੁਰਮਤ ਵਿਚਾਰਧਾਰਾ ਹੈ। ਗੁਰੂ ਸਾਹਿਬਾਨ ਨੇ ਸੰਸਾਰ ਦੇ ਲੋਕਾਂ ਨੂੰ ਗ੍ਰਿਸ਼ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਨਾਲ ਸਾਂਝ ਪਾਉਣ ਦਾ ਸੁਖੈਨ ਮਾਰਗ ਦਿੱਤਾ ਹੈ। ਵਿਆਹ ਦੀ ਰਸਮ ਪ੍ਰੰਭ ਕੀਤੀ ਗੁਰੂ ਨਾਨਕ ਦੇਵ ਮਹਾਰਾਜ, ਵਿਆਹ ਵੀ ਵੱਡੀ ਪੱਧਰ ਤੇ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ, ਭਾਵੇਂ ਕਿ ਉਦੋਂ ਵੀ ਸੰਸਾਰ ਦੇ ਲੋਕਾਂ ਨੇ ਚੰਗਾ ਨਾ ਸਮਝਿਆ ਵੀ ਇੱਕ ਵਿਅਕਤੀ ਜਿਹੜਾ ਰੱਬ ਰੱਬ ਕਰਦਾ ਹੈ, ਜਿਹੜਾ ਸੰਤਾਂ ਸਾਧਾਂ ਦੀ ਸੇਵਾ ਵਿੱਚ ਲੱਗਾ ਹੋਇਆ, ਜਿਹਦੇ ਸਾਥੀ ਰੱਬ ਦਾ ਨਾਂ ਲੈਣ ਵਾਲੇ ਨੇ, ਇਹ ਖੌਰੇ ਕਾਮਯਾਬ ਗ੍ਰਿਸ਼ਤੀ ਹੋਵੇ ਜਾਂ ਨਾ ਹੋਵੇ। ਅਤੇ ਬਾਬਾ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਕੰਧ ਥੱਲੇ ਦੇਣ ਦਾ ਯਤਨ ਹੋਇਆ ਸੀ, ਉਹ ਕੰਧ ਅਜੇ ਤੀਕ ਮੌਜੂਦ ਹੈ, ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਸੀ ਔਰ ਸਾਨੂੰ ਸਮਝਾਉਣਾ ਕੀਤਾ ਸੀ ਕਿ ਗ੍ਰਿਸ਼ਤ ਧਰਮ ਦੀ ਨੀਂਹ ਪੱਕੀ ਕੀਤੀ ਗਈ ਹੈ। ਗੁਰੂ ਸਵਾਰਿਓ, ਆਪਣੇ ਜਿੰਨੇ ਫਰਜ਼, ਮੈਂ ਫਿਰ ਇੱਕ ਵਾਰ ਚੇਤੇ ਕਰਾ ਦੇਵਾਂ, ਆਪਣੇ ਫਰਜ਼ ਜਿਹੜੇ ਗ੍ਰਿਸ਼ਤ ਪ੍ਰਤੀ ਨੇ ਉਹਨਾਂ ਤੇ ਪਹਿਰਾ ਦੇਣਾ ਅਤਿ ਜ਼ਰੂਰੀ ਹੈ। ਉਹਨਾਂ ਫਰਜ਼ਾਂ ਤੋਂ ਭੱਜ ਕੇ, ਮਾਂ ਬਾਪ ਦੀ ਸੇਵਾ ਤੋਂ ਭੱਜ ਕੇ, ਬਾਲ ਬੱਚੇ ਦੀ ਸੇਵਾ ਤੋਂ ਭੱਜ ਕੇ, ਆਪਣੇ ਭਰਾਵਾਂ ਅਤੇ ਭਤੀਜਿਆਂ ਪ੍ਰਤੀ ਜਿਹੜੀ ਸੇਵਾ ਛੱਡ ਕੇ ਅਸੀਂ ਧਰਮ ਸਥਾਨਾਂ ਤੇ ਭੱਜੇ ਫਰੀਏ, ਧਰਮ ਕਮਾਈਏ, ਬੜੀ ਔਖੀ ਬਾਤ ਨਹੀਂ ਹੋ ਸਕਣਾ। ਗੁਰੂ ਸਾਹਿਬਾਨ ਨੇ ਰਹਿਮਤ ਕੀਤੀ, ਸਾਨੂੰ ਨਿਰੰਕਾਰ ਨਾਲ ਜੋੜਿਆ। ਦੂਸਰੀ ਬਾਤ ਜੋ ਜ਼ਰੂਰੀ ਹੈ, ਦੋ ਤਰ੍ਹਾਂ ਦੀ ਸਾਡਾ ਵਿਆਹ ਹੈ, ਇੱਕ ਤੇ ਅਸੀਂ ਸੰਸਾਰਕ ਤੌਰ ਤੇ ਆਪਣੇ ਬੱਚੇ ਬੱਚੀ ਨੂੰ ਵਿਆਹੁੰਦੇ ਹਾਂ, ਉਹਦਾ ਘਰ ਗ੍ਰਸਥ ਚਲਾਉਣ ਦੇ ਲਈ ਚੰਗਾ ਘਰ ਲੱਭਦੇ ਹਾਂ, ਚੰਗਾ ਵਰ ਲੱਭਦੇ ਹਾਂ, ਸਾਡਾ ਯਤਨ ਹੁੰਦਾ ਹੈ
ਕਿ 16 ਕਲਾ ਸਪੂਰ ਨੂੰ ਸਾਨੂੰ ਲੜਕੀ ਮਿਲ ਜਾਏ, 16 ਕਲਾ ਸਪੂਰ ਨੂੰ ਸਾਨੂੰ ਜਿਹੜਾ ਹੈ ਉਹ ਜਵਾਈ ਮਿਲ ਜਾਏ। ਇਹ ਅਸੀਂ ਆਸ ਕਰਦੇ ਹਾਂ, ਸਾਰੇ ਯਤਨ ਸਾਰੇ ਕਰਦੇ ਹਾਂ, ਪੂਰੀ ਪੁਣ ਛਲ ਕਰੀਦੀ ਹੈ, ਪੂਰਾ ਯਤਨ ਕਰੀਦਾ ਹੈ ਤਾਂ ਕਿ ਇਹ ਦੋਵੇਂ ਜੋੜੀ ਜਿਹੜੀ ਹੈ ਇਹ ਸੁਖੈਸ ਢੰਗ ਨਾਲ ਆਪਣੇ ਗ੍ਰਿਸਤ ਨੂੰ ਨਿਭਾ ਸਕੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੀਜੇ ਘਰ ਨਾਲ ਆਣ ਕੇ ਸੰਭਾਲ ਸਕੇ। ਅਤੇ ਮਾਂ ਬਾਪ ਵੀ ਤਕਰੀਬਨ ਬੱਚੀ ਨੂੰ ਸਿੱਖਿਆ ਦਿੰਦੇ ਹਨ, ਦਿਨ ਰਾਤ ਸਿੱਖਿਆ ਦਿੰਦੇ ਨੇ, ਤੂੰ ਬਗਾਨਾ ਘਰ ਜਾ ਕਰਕੇ ਵਸਾਉਣਾ ਹੈ, ਕਿਸੇ ਦੀ ਕੁੱਲ ਨੂੰ ਅਗਾਂਹ ਤੋਰਨ ਦਾ ਕਾਰਨ ਬਣਨਾ। ਬਹੁਤ ਵੱਡੀ ਕਿਰਪਾ ਹੈ ਮਾਲਕ ਦੀ ਜਿਹਦੇ ਘਰ ਧੀ ਜੰਮ ਪੈਂਦੀ। ਗੁਰੂ ਪਾਤਸ਼ਾਹ ਨੇ ਬਹੁਤ ਵੱਡਾ ਉਸ ਪਰਿਵਾਰ ਨੂੰ ਮਾਣ ਦਿੱਤਾ ਹੈ ਅਤੇ ਸੱਚੇ ਪਾਤਸ਼ਾਹ ਅਤੇ ਪ੍ਰਮਾਣ ਦੇ ਕਰਕੇ ਸਾਨੂੰ ਸਮਝਾਉਂਦੇ ਨੇ, ਜਿਵੇਂ ਹਰ ਧੀ ਨੇ ਆਪਣੇ ਸਹੁਰੇ ਘਰ ਜਾਣਾ ਹੁੰਦਾ, ਸਭ ਨੇ ਸਹੁਰੇ ਵੰਝਣਾ, ਸਭ ਮੁਕਲਾਵਣ ਹਾਰ, ਸਾਰਿਆਂ ਨੇ ਸਹੁਰੇ ਜਾਣਾ ਹੈ, ਸਾਰਿਆਂ ਪਤੀ ਪਰਮੇਸ਼ਰ ਦੇ ਦਰ 'ਤੇ ਜਾ ਕਰਕੇ ਆਪਣੇ ਪਤੀ ਦੇ ਘਰ ਜਾ ਕਰਕੇ ਉਸਦੇ ਘਰ ਨੂੰ ਅਗਾਂਹ ਚੜਾਉਣਾ, ਉੱਥੇ ਵਸਣ ਵਾਲੇ ਜੀਆਂ ਦੀ ਸੇਵਾ ਸੰਭਾਲ ਕਰਨੀ ਹੈ ਅਤੇ ਉੱਥੇ ਗੁਣਾਂ ਨਾਲ ਜਿਹੜਾ ਹੈ ਉਹ ਵਸੇਬਾ ਹੋਣਾ ਹੈ, ਗੁਰਾਂ ਦੀ ਕਦਰ ਪਾਈ ਜਾਣੀ। ਕੁਚੱਜੀ ਨਾਂ ਦੀ ਬਾਣੀ, ਸੱਜੀ ਨਾਂ ਦੀ ਬਾਣੀ, ਗੁਣਵੰਤੀ ਨਾਂ ਦੀ ਬਾਣੀ ਸੱਚੇ ਪਾਤਸ਼ਾਹ ਨੇ ਸਾਨੂੰ ਜੀਵ ਰੂਪੀ ਇਸਤਰੀ ਨੂੰ ਸਮਝਾਉਣ ਲਈ ਰਚੀ ਹੈ। ਉਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਵੇਂ ਹਰ ਜੀਵ ਵਿਆਹੁਣ ਲਈ ਆਪਾਂ ਵਰ ਘਰ ਲੱਭਦੇ ਹਾਂ, ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਦਾ ਵੀ ਕੋਈ ਪਤੀ ਹੈ, ਉਹਦਾ ਵੀ ਕੋਈ ਘਰ ਹੈ, ਉਹਦਾ ਵੀ ਕੋਈ ਮਾਲਕ ਹੈ ਅਤੇ ਘਰ ਵਿੱਚ ਰਹਿੰਦਿਆਂ ਰਹਿੰਦਿਆਂ ਅਸਾਂ ਨੇ ਉਸ ਅਵਸਥਾ 'ਤੇ ਪਹੁੰਚਣਾ ਹੁੰਦਾ ਜਦੋਂ ਸਾਡਾ ਸਮੇਲ ਨਿਰੰਕਾਰ ਪ੍ਰਭੂ ਪਤੀ ਨਾਲ ਹੋ ਜਾਏ। ਪਹਿਲਾਂ ਇਨਸਾਨ ਇਕੱਲਾ ਹੁੰਦਾ, ਫਿਰ ਦੋ ਰੂਹਾਂ ਰਲ ਜਾਂਦੀਆਂ ਨੇ, ਦੋਵੇਂ ਇੱਕ ਦੂਜੇ ਦਾ ਪੂਰਕ ਹੋ ਜਾਂਦੀਆਂ ਨੇ, ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ, ਦੋ ਸਤ ਸੰਗਤ ਹੋ ਗਏ। ਕਿੰਨਾ ਚੰਗਾ ਹੋਵੇ ਦੋਵੇਂ ਇੱਕ ਦੂਜੇ ਨੂੰ ਨਿਰੰਕਾਰ ਤੀਕ ਪਹੁੰਚਣ ਵਿੱਚ ਸਹਾਇਤਾ ਕਰਨ, ਹਮ ਸਫ਼ਰ ਮਿਲ ਜਾਂਦਾ ਦੋਵਾਂ ਨੂੰ, ਮੰਜ਼ਿਲ ਦੋਵਾਂ ਦੀ ਨਿਰੰਕਾਰ ਹੋਣੀ ਚਾਹੀਦੀ ਹੈ ਅਤੇ ਦੋਵਾਂ ਦਾ ਜਿਹੜਾ ਆਪਸੀ ਸਰੂਪ ਹੈ ਉਹ ਏਕ ਜੋਤ ਦੋਏ ਮੂਰਤੀ ਹੋ ਜਾਏ ਅਤੇ ਇਹ ਹੋਵੇਗਾ ਤਾਂ ਜਦੋਂ ਦੋਵਾਂ ਜੀਆਂ ਦਾ ਸੁਭਾਅ ਮਿਲੇਗਾ ਅਤੇ ਸੁਭਾਅ ਤਾਂ ਮਿਲੇਗਾ ਜੇ ਦੋਵਾਂ ਦਾ ਉਸਤਾਦ ਦੋਵਾਂ ਦਾ ਗੁਰੂ ਇੱਕ ਹੋਵੇ। ਲੜਕੀ ਵਾਲੇ ਵੀ ਗੁਰੂ ਨੂੰ ਮੰਨਣ ਵਾਲੇ ਹੋਣ, ਲੜਕੇ ਵਾਲੇ ਵੀ ਗੁਰੂ ਨੂੰ ਮੰਨਣ ਵਾਲੇ ਹੋਣ, ਦੋਵੇਂ ਬੱਚਾ ਬੱਚੀ ਵੀ ਗੁਰੂ ਨੂੰ ਮੰਨਣ ਵਾਲੇ ਹੋਣ, ਫਿਰ ਜੀਵਨ ਜਿਹੜਾ ਉਹ ਸੁਖੈਨ ਹੋ ਜਾਂਦਾ। ਸਾਡੀ ਕਮਜ਼ੋਰੀ ਹੈ ਕਿ ਜਿਹੜੀ ਬਾਣੀ ਸੱਚੇ ਪਾਤਸ਼ਾਹ ਸਾਨੂੰ ਪੜ੍ਹ ਕੇ ਸੁਣਾਉਂਦੇ ਨੇ ਲਾਵਾਂ 'ਤੇ, ਮੈਂ ਤਾਂ ਹੈਰਾਨ ਹੁੰਦਾ, ਬਾਲ ਬੱਚਾ ਅਤੇ ਬੱਚੀ ਬਾਲਗ ਹੁੰਦੇ ਨੇ ਵੀ 22 ਸਾਲ 30 ਸਾਲ ਤੱਕ, ਹੁਣ ਤਾਂ ਲੰਬੀ ਉਮਰ ਅਸੀਂ ਵਿਆਹ ਕਰਦੇ ਹਾਂ ਅਤੇ ਗ੍ਰੰਥੀ ਸਿੰਘ ਇਹ ਕਹਿੰਦਾ ਹੈ ਵੀ ਬੱਚਾ ਬੱਚੀ ਜਦੋਂ ਸਨਮੁੱਖ ਬੈਠ ਗਏ ਉਹਨਾਂ ਬਾਣੀ 'ਤੇ ਪੜ੍ਹੀ ਨਹੀਂ ਹੁੰਦੀ, ਸਾਡੀ ਅਵਸਥਾ ਅਸੀਂ ਬਣ ਗਈ ਚਾਹੀਦੀ ਤਾਂ ਇਹ ਹੈ ਵੀ ਲਾਵਾਂ ਦੀ ਬਾਣੀ ਸਾਨੂੰ ਚੰਗੀ ਤਰ੍ਹਾਂ ਕੰਠ ਹੋਵੇ ਘੱਟੋ ਘੱਟ ਆਨੰਦ ਕਾਰਜ ਤੋਂ ਪਹਿਲਾਂ, ਉਹ ਬਾਣੀ ਕੰਠ ਹੋਵੇ, ਸਾਨੂੰ ਪਤਾ ਹੋਵੇ ਅਤੇ ਸੱਚੇ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਨੇ, ਸਾਨੂੰ ਕੀ ਉਪਦੇਸ਼ ਦਿੰਦੇ ਨੇ ਇਹ ਮਤਲਬ ਹੈ। ਪਰ ਸਾਨੂੰ ਨਾ ਬਾਣੀ ਦਾ ਪਤਾ ਹੁੰਦਾ ਹੈ ਨਾ ਉਹਦੇ ਅਰਥਾਂ ਦਾ ਪਤਾ ਹੁੰਦਾ ਹੈ ਅਤੇ ਗ੍ਰੰਥੀ ਸਿੰਘ ਪੜ੍ਹ ਰਹੇ ਹੁੰਦੇ ਨੇ ਅਤੇ ਨਾਲ ਕਹਿੰਦੇ ਨੇ ਵੀ ਜਦੋਂ ਮੈਂ ਨਾਨਕ ਦਾ ਨਾਮ ਆ ਜਾਏ ਨਾ ਲਾਮ ਦੇ ਅੱਗੇ ਅਖੀਰ ਦੇ ਵਿੱਚ, ਉਦੋਂ ਤੁਸਾਂ ਨੇ ਸੀਸ ਝੁਕਾ ਕੇ ਅਤੇ ਲਾਵਾਂ ਲੈਣੀਆਂ ਸ਼ੁਰੂ ਕਰਨੀਆਂ ਨੇ, ਪਰਿਕਰਮਾ ਕਰਨੀਆਂ, ਉਹਨਾਂ ਨੂੰ ਇਸ਼ਾਰੇ ਦੇਣੇ ਪੈਂਦੇ ਨੇ। ਜਦਕਿ ਆਪਣੇ ਆਪ ਪਤਾ ਹੋਣਾ ਚਾਹੀਦਾ, ਗੁਰਬਾਣੀ ਦਾ ਘੱਟੋ ਘੱਟ ਇੰਨਾ ਤਾਂ ਗਿਆਨ ਗੁਰਸਿੱਖ ਨੂੰ ਚਾਹੀਦਾ ਨਾ, ਚਾਰ ਲਾਵਾਂ ਨਾਲ ਚੇਤੇ ਕਰ ਸਕੇ 22, 24, 25, 30 ਸਾਲ ਤੱਕ, ਹੈ ਤਾਂ ਸਾਡੀ ਕਮਜ਼ੋਰੀ ਆ ਨਾ। ਗੁਰੂ ਕਿਰਪਾ ਕਰੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਨੂੰ ਸਮਰਪਿਤ ਹੋ ਕਰਕੇ ਆਪਾਂ ਜਿੱਥੇ ਸਮਾਗਮ ਰਚ ਰਹੇ ਹਾਂ, ਪਾਠ ਹੋ ਰਹੇ, ਲੰਗਰ ਦੀ ਸੇਵਾ ਹੋ ਰਹੀ ਹੈ, ਮਾਣ ਕੀਤਾ ਜਾ ਰਿਹਾ ਦੁਆਬੇ ਵਾਲਿਆਂ ਨੂੰ ਖਾਸ ਕਰਕੇ, ਉੱਥੇ ਨਾਲ ਨਾਲ ਬਾਣੀ ਨੂੰ ਸਮਝਣ ਦਾ ਵੀ ਯਤਨ ਕਰੀਏ ਜਿਹੜੀ ਸਾਨੂੰ ਗ੍ਰਸਤ ਨਾਲ ਜੁੜਦੀ ਹੈ ਅਤੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ
ਅਸਲੀ ਪ੍ਰਭੂ ਪਤੀ ਪਰਮੇਸ਼ਰ ਨਾਲ ਅਭੇਦਤਾ ਸਿਖਾਉਂਦੀ ਹੈ। ਫਿਰ ਉਹੀ ਬਾਤ, ਜਿਹਦੇ ਨਾਲ ਅਭੇਦ ਹੋਣਾ ਹੈ, ਜਿਹਦੇ ਨਾਲ ਇੱਕਮਿਕ ਹੋਣਾ ਹੈ, ਉਹਦੇ ਨਾਲ ਸਾਡਾ ਸੁਭਾਅ ਰਲਣਾ ਅਤਿ ਜ਼ਰੂਰੀ। ਸੁਭਾਅ ਰਲੇ ਬਿਨਾਂ ਗੁਜ਼ਾਰਾ ਨਹੀਂ, ਜਿੱਥੇ ਸੁਭਾਅ ਨਹੀਂ ਰਲੇਗਾ ਨਹੀਂ ਨਿਭੇਗਾ। ਇਸ ਲਈ ਸਭ ਤੋਂ ਪਹਿਲਾਂ ਇਹ ਹੈ ਕਿ ਗੁਰੂ ਕੀ ਮੱਤ ਨੂੰ ਆਪਾਂ ਜਦੋਂ ਹਿਰਦੇ ਅੰਦਰ ਵਸਾਉਣਾ ਸ਼ੁਰੂ ਕਰੀਏ, ਮਨ ਵਿੱਚ ਗੁਰੂ ਕੀ ਮੱਤ ਲੈ ਲਈਏ, ਦੋਵਾਂ ਜੀਆਂ ਦੇ ਮਨ ਵਿੱਚ ਗੁਰੂ ਕੀ ਮੱਤ ਹੋਵੇ, ਆਪਣੀ ਮੱਤ ਗੁਰੂ ਅੱਗੇ ਢੇਰੀ ਕਰ ਦਿੱਤੀ, ਤੇ ਫਿਰ ਕਿਵੇਂ ਹੋ ਸਕਦਾ ਕਿ ਸਾਡਾ ਨਿਭਾ ਨਾ ਹੋਵੇ? ਫਿਰ ਗੁਰੂ ਕਿਰਪਾ ਕਰ ਦਿੰਦਾ ਹੈ, ਜ਼ਿੰਦਗੀ ਦਾ ਹਰ ਜਿਹੜਾ ਪਲ ਹੈ ਉਹ ਸਖੈਨ ਹੋ ਗੁਜ਼ਰਦਾ ਹੈ। ਹਰ ਪਲ ਸਿਮਰਨ ਬੰਦਗੀ, ਉਹ ਘਰ ਧਰਮਸ਼ਾਲਾ ਬਣ ਜਾਂਦਾ। ਸੱਚੇ ਪਾਤਸ਼ਾਹ ਅੱਜ ਬੜੀ ਰਹਿਮਤ ਕੀਤੀ ਹੈ, ਹੁਕਮਨਾਮੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਾਵਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਕਿਉਂਕਿ ਸਮਾਗਮ ਸਾਡਾ ਸੰਬੰਧਿਤ ਹੈ, ਸਬੱਬ ਸੱਚੇ ਪਾਤਸ਼ਾਹ ਬਖਸ਼ਦੇ ਨੇ। ਤੇ ਇਹਦੇ ਵਿੱਚ ਮੇਰੇ ਮਾਲਕ ਕਹਿ ਰਹੇ ਨੇ, ਪਹਿਲੀ ਲਾਵ ਤੋਂ ਸ਼ੁਰੂ ਕਰਦੇ ਨੇ, ਸੋਹੀ ਰਾਗ ਹੈ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 773 ਹੈ। ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੰਤਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਬਖਸ਼ਿਸ਼ ਕਰਦੇ ਨੇ, ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਨਿਰੰਕਾਰ ਦੇ ਮਾਰਗ ਦੇ ਪੰਥੀ ਬਣਨ ਦੇ ਲਈ, ਉਹਦੇ ਦਰ ਤੇ ਪ੍ਰਵਾਨ ਹੋਣ ਦੇ ਲਈ ਸਾਨੂੰ ਮਾਰਗ ਸਿਖਾਉਣਾ ਕਰਦੇ ਨੇ। ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਨਿਰੰਕਾਰ ਪ੍ਰਤੀ ਭਾਵਨਾ ਪੈਦਾ ਹੋ ਜਾਏ, ਪ੍ਰਵਿਰਤੀ ਕਰਮ, ਸ਼ੁਰੂਆਤੀ ਕਰਮ, ਧਰਮ ਕਰਮ ਜਿਹੜੇ ਨੇ ਸਾਡੇ ਮਨ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਣ। ਹਰ ਪਹਿਲੜੀ ਲਾਮ ਕੀ ਹੈ? ਪਹਿਲੀ ਲਾਮ ਕੀ ਲਾਮ ਹੁੰਦੀ ਹੈ? ਰੱਸੀ ਨੂੰ ਵੀ ਲਾਮ ਕਿਹਾ ਜਾਂਦਾ ਹੈ ਤੇ ਕਿਸੇ ਦੀ ਪਰਿਕਰਮਾ ਕਰਨ ਨੂੰ ਵੀ ਲਾਮ ਕਿਹਾ ਜਾਂਦਾ ਹੈ। ਅਸਲ 'ਚ ਸਾਡੀ ਜ਼ਿੰਦਗੀ ਜਿਹੜੀ ਹੈ ਨਿਰੰਕਾਰ ਦੀ ਪਰਿਕਰਮਾ ਦੇ ਵਿੱਚ ਰੁੱਝ ਜਾਣੀ ਚਾਹੀਦੀ ਹੈ। ਗੁਰਸਿੱਖ ਦਿਨ ਰਾਤ ਪ੍ਰਭ ਡੋਰੀ ਹਾਥ ਤੁਮਾਰੇ ਵਾਲੀ ਬਾਤ ਦੇ ਮੁਤਾਬਕ ਆਪਣੇ ਨਿਰੰਕਾਰ ਦੇ ਪਾਵਨ ਬਚਨਾਂ ਦੇ ਘੇਰੇ ਵਿੱਚ ਰਹਿੰਦਾ ਹੈ, ਉਹਦੀ ਪਰਿਕਰਮਾ ਵਿੱਚ ਰਹਿੰਦਾ ਹੈ, ਵਾਰ ਵਾਰ ਪਰਿਕਰਮਾ ਦਿਨ ਰਾਤ ਜੁੜਿਆ ਰਹਿੰਦਾ ਹੈ। ਇਸ ਢੰਗ ਨਾਲ ਹੀ ਉਹ ਆਪਣੇ ਜੀਵਨ ਨੂੰ ਸਫਲਾ ਕਰ ਸਕਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ। ਹੇ ਸੱਚੇ ਪਾਤਸ਼ਾਹ, ਤੇਰੇ ਤੋਂ ਵਾਰਨੇ ਬਲਹਾਰਨੇ ਜਾਵਾਂ, ਮੈਨੂੰ ਤੂੰ ਆਪਣੇ ਧਰਮ ਕਰਮ ਵਾਲੇ ਪਾਸੇ ਦੀ ਪ੍ਰੇਰਨਾ ਬਖਸ਼, ਤਾਂ ਕਿ ਮੈਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਗ੍ਰਹਿਸ ਵਿੱਚ ਰਹਿੰਦਿਆਂ ਹੋਇਆਂ, ਬਾਲ ਬੱਚੇ ਵਿੱਚ ਰਹਿੰਦਿਆਂ ਹੋਇਆਂ ਤੇਰੇ ਨਾਲ ਸਾਂਝ ਪਾ ਸਕਾਂ। ਅਤੇ ਉਹਦੀ ਯੁਕਤੀ ਕੀ ਕਹਿਣ ਲੱਗੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਹੁਣ ਨਿਰੰਕਾਰ ਨਾਲ ਭੇਦ ਹੋਣ ਦੇ ਲਈ, ਪ੍ਰਭੂ ਪਤੀ ਨੂੰ ਖੁਸ਼ ਕਰਨ ਦੇ ਲਈ ਬਾਣੀ ਬ੍ਰਹਮਾ ਵੇਦ ਧਰਮ, ਨਿਰੰਕਾਰ ਵੱਲੋਂ ਬਖਸ਼ੀ ਹੋਈ ਤੁਰਕੀ ਬਾਣੀ ਹੀ ਉਹਦੇ ਲਈ ਬ੍ਰਹਮਾ ਵੱਲੋਂ ਰਚੇ ਗਏ ਵੇਦ ਨੇ। ਇਉਂ ਕਹਿ ਲਈਏ, ਧਰਮ ਗ੍ਰੰਥਾਂ ਦੀ ਪੜ੍ਹਾਈ, ਧਰਮ ਗ੍ਰੰਥਾਂ ਦਾ ਗਿਆਨ, ਇਸ ਨੂੰ ਦ੍ਰਿੜ ਕੀਤਿਆਂ ਹੁੰਦਾ ਕੀ ਹੈ? ਸਾਨੂੰ ਸੱਚੇ ਪਾਤਸ਼ਾਹ ਸਾਡੇ ਪਾਪਾਂ ਤੋਂ ਸੁਚੇਤ ਕਰਦੇ ਨੇ, ਕਿਉਂਕਿ ਮਨੁੱਖ ਦਾ ਮਨ ਜਿਹੜਾ ਹੈ ਵਾਰ ਵਾਰ ਪ੍ਰੇਰਨਾ ਦਿੰਦਾ ਇਹਨੂੰ ਪਾਪਾਂ ਵੱਲ ਨੂੰ ਖਿੱਚ ਖਿੱਚ ਕੇ ਲੈ ਜਾਂਦਾ ਹੈ। ਮਨ ਦੀ ਕਮਜ਼ੋਰੀ, ਮੋਰੇ ਕਾਮ ਕੋ ਊਟ ਖੁਲ੍ਹੇ, ਸਾਡੇ ਸਰੀਰ ਦਾ ਇਹ ਰਥਵਾਨ ਹੈ ਨਾ, ਸਾਡੇ ਸਰੀਰ ਦਾ ਇਹ ਡਰਾਈਵਰ ਹੈ, ਅਤੇ ਸਰੀਰ ਰੂਪੀ ਗੱਡੀ ਨੂੰ ਕਿੱਥੇ ਲੈ ਕੇ ਜਾਣਾ ਇਹਦੇ ਵੱਸ ਹੈ। ਅਤੇ ਇਹ ਲਲਚਾਉਂਦਾ ਹੈ ਸੰਸਾਰ ਦੀ ਮਾਇਆ ਦੇ ਵਿੱਚ, ਸੰਸਾਰ ਦੀ ਵਕਾਰਾਂ ਦੀ ਦੁਨੀਆਂ ਦੇ ਵਿੱਚ ਖੁਸ਼ ਰਹਿੰਦਾ ਹੈ, ਇਹਨੂੰ ਗੰਦਗੀ 'ਚੋਂ ਆਨੰਦ ਆਉਂਦਾ ਹੈ, ਇਹ ਖਿੱਚ ਖਿੱਚ ਕੇ ਲੈ ਕੇ ਜਾਂਦਾ ਹੈ। ਇਸ ਲਈ ਇਹਨੂੰ ਲੋੜ ਪੈਂਦੀ ਹੈ ਗੁਰੂ ਕੀ ਬਾਣੀ ਦੀ, ਗੁਰੂ ਕੇ ਪਾਵਨ ਬਚਨਾਂ ਦੀ, ਗੁਰੂ ਕੇ ਗਿਆਨ ਦੀ, ਗੁਰਸ਼ਬਦ ਦੀ। ਇਹ ਮਨ ਹੋੜਗੇ, ਮਨ ਲੋਚੇ ਬਰਿਆਈਆਂ, ਮਨ ਬਰਿਆਈਆਂ ਲੋਚਦਾ ਹੈ, ਇਹਨੂੰ ਗਿਆਨ ਦੀ ਲੋੜ, ਇਹਨੂੰ ਪਾਪਾਂ ਵੱਲੋਂ ਹੋੜ ਲਈ। ਮੇਰੇ ਕਹਿਣ ਲੱਗੇ, ਸੱਚੇ ਪਾਤਸ਼ਾਹ
ਜਦੋਂ ਜੀਵ ਰੂਪੀ ਇਸਤਰੀ ਨਿਰੰਕਾਰ ਦੀ ਬਾਣੀ ਨਾਲ ਉਹਦੇ ਗਿਆਨ ਨਾਲ ਆਪਣੀ ਸਾਂਝ ਪਾਉਂਦੀ ਹੈ, ਫਿਰ ਚੰਗੇ ਮਾੜੇ ਦੀ ਪਛਾਣ ਹੁੰਦੀ ਹੈ। ਗੁਣ ਅਵਗੁਣ ਦੀ ਪਛਾਣ ਗੁਰੂ ਕੇ ਗਿਆਨ ਤੋਂ ਹੁੰਦੀ ਹੈ। ਗੁਣਾਂ ਦੇ ਵਿੱਚੋਂ ਪੁੰਨ ਉਪਜਦਾ ਹੈ, ਅਵਗੁਣ ਵਿੱਚੋਂ ਪਾਪ ਉਪਜਦਾ। ਬੜਾ ਸਖੈਨ ਜਿਹਾ ਢੰਗ ਹੈ ਆਪਣੇ ਜੀਵਨ ਨੂੰ ਜੇ ਗੁਰੂ ਦੇ ਨੇੜੇ ਕਰਨਾ ਤੇ ਗੁਣਵਾਨ ਹੋ ਜਾਓ, ਤੇ ਸਾਡੇ ਗੁਣ ਅਵਗੁਣ ਸਾਡੇ ਕਰਮਾਂ ਕਰਕੇ ਨੇ, ਤੇ ਕਰਮਾਂ ਕਰਕੇ ਅਸੀਂ ਗੁਰੂ ਦੇ ਨੇੜੇ ਹਾਂ, ਕਰਮਾਂ ਕਰਕੇ ਗੁਰੂ ਕੋ ਦੂਰ ਹਾਂ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਤੇ ਕਰਮ ਸਾਡੇ ਉਪਜਦੇ ਨੇ ਵਿਚਾਰਾਂ ਵਿੱਚੋਂ, ਫੁਰਨਿਆਂ ਵਿੱਚੋਂ, ਮਨ ਵਿੱਚ ਜਿਹੋ ਜਿਹੇ ਵਿਚਾਰ ਨੇ ਉਹੋ ਜਿਹੇ ਸਾਡੇ ਕਰਮ ਹੋ ਜਾਣੇ। ਇਸ ਲਈ ਮਨ ਨੂੰ ਸਮਝਾਉਣ ਲਈ ਜਦੋਂ ਗੁਰੂ ਕੀ ਬਾਣੀ ਨੂੰ ਦ੍ਰਿੜ ਕਰਨਾ ਸ਼ੁਰੂ ਕੀਤਾ, ਉਹਨੂੰ ਵਾਚਣਾ ਸ਼ੁਰੂ ਕੀਤਾ, ਉਸਨੂੰ ਹਿਰਦੇ ਅੰਦਰ ਵਸਾਉਣਾ ਸ਼ੁਰੂ ਕੀਤਾ, ਪਾਪ ਤਜਾਇਆ ਬਲਰਾਮ ਜੀ, ਫਿਰ ਪਾਪਾਂ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਹੀ ਹੈ ਯਕਦਮ ਨਹੀਂ, ਬਲਕਿ ਜੇ ਗੁਰੂ ਕੀ ਜੁਰੀ ਸਿਖਾਉਣ ਲੱਗ ਜਾਏ ਤੇ ਸਹੀ ਹੈ ਗੁਰੂ ਕੇ ਪਾਵਨ ਬਚਨ ਨੂੰ ਹਿਰਦੇ ਦਾ ਸ਼ਿੰਗਾਰ ਬਣਾਉਣਾ ਸ਼ੁਰੂ ਕਰਦੇ, ਕੁਝ ਸਮਾਂ ਬਹੁਤ ਆਉਣ ਲੱਗਦਾ, ਕੁਝ ਅੱਜ, ਕੁਝ ਕੱਲ੍ਹ, ਕੁਝ ਪਰਸੋਂ। ਤੇ ਜ਼ਰੂਰੀ ਹੈ ਇਹ ਅਵਸਥਾ, ਇਹ ਸਟੇਜ ਵੱਧਦੀ ਜਾਣੀ ਚਾਹੀਦੀ। ਬੱਚਾ ਸਕੂਲ ਜਾਂਦਾ ਜੇ ਪਹਿਲੀ ਕੱਚੀ ਵਿੱਚ ਹੈ, ਫਿਰ ਪੱਕੀ ਵਿੱਚ ਹੁੰਦਾ, ਫਿਰ ਪਹਿਲੀ ਵਿੱਚ ਹੁੰਦਾ, ਫਿਰ ਦੂਜੀ ਵਿੱਚ, ਫਿਰ ਤੀਜੀ ਵਿੱਚ, ਫਿਰ ਡਿਗਰੀ ਲੈ ਲੈਂਦਾ, ਆਪਣੇ ਟੀਚੇ ਤੇ ਪਹੁੰਚ ਜਾਂਦਾ। ਇਸੇ ਤਰ੍ਹਾਂ ਗੁਰਸਿੱਖ ਨੇ ਸਿੱਖਣਾ ਹੈ ਗੁਰੂ ਪਾਸੋਂ, ਸਿੱਖਣਾ ਹੈ, ਤੇ ਸਿੱਖ ਕੇ ਅੱਜ ਕੁਝ ਸਿੱਖਿਆ, ਕੱਲ੍ਹ ਨੂੰ ਹੋਰ ਸਿੱਖਿਆ, ਪਰਸੋਂ ਹੋਰ ਸਿੱਖਿਆ, ਜੇ ਗੁਰਦੁਆਰੇ ਸਕੂਲੇ ਆ ਗਏ ਗੁਰੂ ਕੇ ਪਾਵਨ ਹਜ਼ੂਰੀ ਚ ਆ ਕੇ ਤੇ ਸਿੱਖ ਕੇ ਨਾ ਗਏ, ਜਿੱਦਾਂ ਦੇ ਕੱਲ੍ਹ ਸੀਗੇ ਜੋ ਕੱਲ੍ਹ ਦਾ ਸਬਕ ਉਹੀ ਅੱਜ ਲੈ ਕੇ ਚੱਲ ਗਏ, ਜਿੱਦਾਂ ਦੇ ਪਰਸੋਂ ਸੀ ਉੱਦਾਂ ਦੇ, ਸਾਲ ਲੰਘ ਗਿਆ, 2 ਸਾਲ ਲੰਘ ਗਏ, 4 ਲੰਘ ਗਏ, 6 ਲੰਘ ਗਏ, ਭਾਈ ਉਮਰਾਂ ਲੰਘ ਜਾਂਦੀਆਂ, ਉੱਥੇ ਬੈਠੇ ਰਹੇ ਨਹੀਂ ਭਾਈ, ਸਟੈਪ ਬਾਈ ਸਟੈਪ ਥੋੜ੍ਹਾ ਥੋੜ੍ਹਾ ਗੁਰੂ ਦੇ ਮਾਰਗ ਨੂੰ ਅਪਣਾਉਣਾ ਸ਼ੁਰੂ ਕਰਦੀ ਹੈ ਤੇ ਸਮਾਂ ਬਾਹਲਾ ਨਹੀਂ ਜੇ ਲੱਗਦਾ। ਸੱਚੇ ਪਾਤਸ਼ਾਹ ਤਾਂ ਹੀ ਨੇ ਕਿ ਦੋਨੋਂ ਵਕਤ ਸਿੱਖ ਨੂੰ ਸੰਗਤ ਕਰਨੀ ਚਾਹੀਦੀ, ਦੋਨੋਂ ਵਕਤ ਇੱਕ ਵਕਤ ਹੀ ਸਹੀ, ਜੇ ਕੋਈ ਹਫ਼ਤੇ ਬਾਅਦ ਵੀ ਆਉਂਦਾ ਹੈ ਤੇ ਸਬਕ ਲੈ ਕੇ ਜਾਵੇ ਨਾ, ਜਿੱਦਾਂ ਦਾ ਆਇਆ ਉੱਦਾਂ ਦਾ ਨਾ ਮੁੜ ਜਾਵੇ, ਜ਼ਰੂਰ ਇਹ ਵਾਪਸ ਜਾਣ ਲੱਗਿਆ ਨਾ ਕਿ ਮਹਾਂਪਤਾਨੇ ਪੁਰਸ਼ਾਂ ਨੇ ਇਹ ਬਾਤ ਸਮਝਾਈ ਹੈ। ਜਦੋਂ ਗੁਰਦੁਆਰੇ ਵਾਪਸ ਮੁੜਨ ਲੱਗਦੇ ਹੋ, ਜੋੜਾ ਪਾਉਂਦੇ ਹੋ, ਗੱਡੀ 'ਚ ਬਹਿਣ ਲੱਗਦੇ ਹੋ, ਘਰ ਵੱਲ ਨੂੰ ਮੂੰਹ ਕਰਦੇ ਹੋ, ਇੱਕ ਵਾਰੀ ਆਪਣੇ ਆਪ ਨੂੰ ਪੁੱਛ ਲਿਆ ਕਰੋ ਭਾਈ ਅੱਜ ਕੀ ਲੈ ਕੇ ਚੱਲੇ, ਖਾਲੀ ਨਾ ਮੁੜ ਜਿਓ, ਕਿਉਂਕਿ ਘਰ ਦੇ ਸਭ ਕੁਛ ਹੈ। ਪਰ ਇਹ ਕਲੋ ਸੱਖਣਾ ਮੁੜਨਾ ਕੋਈ ਸਿਆਣਪ ਵਾਲੀ ਬਾਤ ਨਹੀਂ ਹੁੰਦੀ। ਇਸ ਤਰ੍ਹਾਂ ਸਹੀਜੇ ਫਿਰ ਗਿਆਨ ਗੁਰੂ ਦਿੰਦਾ ਹੈ, ਪਾਪ ਤਜਦੇ ਨੇ। ਇੱਥੇ ਗੁਰੂ ਪ੍ਰੇਰਨਾ, ਦ੍ਰਿੜ ਧਰਮ ਦ੍ਰਿੜੋ, ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ। ਬੜਾ ਸੁਖੈਨ ਜਿਹਾ ਮਰ ਕਹਿਣ ਲੱਗੇ, ਧਰਮ ਦ੍ਰਿੜੋ ਹਰ ਨਾਮ, ਧਰਮ ਨੂੰ ਦ੍ਰਿੜ ਕਰਕੇ ਪਕੜਨਾ ਚਾਹੀਦਾ, ਕਮਾਉਣਾ ਚਾਹੀਦਾ, ਅਪਣਾਉਣਾ ਚਾਹੀਦਾ। ਅਤੇ ਉਹਦਾ ਤਰੀਕਾ ਕੀ ਹੈ? ਹਰੀ ਦਾ ਨਾਮ ਧਿਆਉਣਾ, ਹਰ ਨਾਮ ਧਿਆਵੋ। ਧਰਮ ਗ੍ਰੰਥਾਂ ਦਾ ਪਾਪ ਪਾਠ ਵੀ ਇਹਦੇ ਵਿੱਚੇ ਆ ਜਾਂਦਾ ਹੈ। ਧਰਮ ਗ੍ਰੰਥ ਪਾਠ ਕਰਨਾ ਸਿਖਾਉਂਦੇ ਨੇ, ਜੇ ਪਾਠ ਕਰਕੇ ਨਾਮ ਵੱਲ ਜੁੜ ਗਏ ਤਾਂ ਤੇ ਬਹੁਤ ਚੰਗੀ ਗੱਲ, ਅਤੇ ਜੇ ਸਿੱਧਾ ਨਾਮ ਨਾਲ ਜੁੜ ਗਏ ਤਾਂ ਵੀ ਚੰਗੀ ਗੱਲ। ਸੱਚੇ ਪਾਤਸ਼ਾਹ ਤੇ ਕਹਿੰਦੇ ਸਿਮਰਤ ਨਾਮ ਦ੍ਰਿੜਾਇਆ, ਨਾਮ ਦ੍ਰਿੜਾਉਣਾ ਹੀ ਸਿਮਰਤੀਆਂ ਦਾ ਪਾਠ ਹੈ, ਨਾਮ ਦ੍ਰਿੜਾਉਣਾ ਹੀ ਵੇਦਾਂ ਦਾ ਪਾਠ ਹੈ, ਨਾਮ ਦਾ ਸਿਮਰਨ ਹੀ ਸਭ ਤੋਂ ਉੱਚੀ ਅਵਸਥਾ ਤੇ ਮਨੁੱਖ ਨੂੰ ਲੈ ਕੇ ਜਾਂਦਾ। ਆਇਆ ਹੀ ਨਾਮ ਜਪਣ ਦੇ ਲਈ ਅਸਲ 'ਚ, ਤੇ ਕਦੀ ਕਦੀ ਪੜਚੋਲ ਕਰ ਲਿਆ ਕਰੀ ਕਿੰਨਾ ਕੁ ਜਪਦੇ ਹਾਂ ਭਾਈ, ਰਾਤ ਨੂੰ ਸੌਣ ਲੱਗਿਆ ਕੁਝ ਨਾ ਵੇਖਿਆ ਕਰੋ ਵੀ ਮੈਂ ਕਿੰਨਾ ਕੁ ਜਪਿਆ, ਕਿੰਨੇ ਕੁ ਚੰਗੇ ਕਰਮ ਕੀਤੇ, ਅੱਜ ਮੈਂ ਸਾਰੇ ਦਿਨ 'ਚ ਕਿੰਨਾ ਕੁ ਮੈਂ ਪਾਪ ਕੀਤਾ। ਠੀਕ ਹੈ, ਦ੍ਰਿੜਤਾ ਚਾਹੀਦੀ ਹੈ, ਅਸੀਂ ਜ਼ਿੰਦਗੀ ਜਿਉਣ ਲਈ ਕੰਮ ਕਰਨਾ ਜ਼ਰੂਰੀ ਹੈ, ਕਾਮਯਾਬੀ ਲਈ ਕਈ ਕਈ ਘੰਟੇ ਅਸੀਂ ਲੱਗੇ ਰਹਿੰਦੇ ਜ਼ਰੂਰੀ ਹੈ, ਸੈਟਲਮੈਂਟ ਜ਼ਰੂਰੀ ਹੈ, ਪਰਿਵਾਰ ਚਲਾਉਣ ਲਈ ਕੰਮ ਕਰਨਾ ਤਾਂ ਜ਼ਰੂਰੀ, ਪਰ ਕੰਮ ਦੇ ਨਾਲ ਨਾਲ ਕਿਤੇ ਤੁਹਾਡੇ ਕੋਲੋਂ ਕੋ ਕਰਮ ਤਾਂ ਨਹੀਂ ਹੋ ਗਿਆ? ਇਸ ਲਈ ਨਾਮ ਜਪਣਾ ਹੈ, ਜੋ ਪ੍ਰਾਪਤ ਹੋਇਆ ਹੈ ਉਹਨੂੰ ਸੱਜੇ ਢੰਗ ਨਾਲ ਵਰਤਣ ਦੀ ਜਾਂਚ ਆ ਜਾਏ, ਅਤੇ ਖਿਆਲ ਕਰੇ ਦਸਾਂ ਨੌਵਾਂ ਦੀ ਕਿਰਤ ਭਾਵੇਂ ਥੋੜ੍ਹੀ ਹੋਵੇ, ਬਰਕਤ ਮੇਰਾ ਮਾਲਕ ਆਪ ਪਾ ਦਿੰਦਾ ਜੇ ਭਰੋਸਾ ਰੱਖੀਏ। ਖੋਹ ਖਿੰਜ ਕੇ ਲਿਆਂਦੀ ਹੋਈ ਮਾਇਆ ਸਾਡਾ ਸਕੂਨ ਵੀ ਗਵਾਉਂਦੀ ਹੈ, ਧਰਮ ਵੀ ਗਵਾਉਂਦੀ ਹੈ, ਅਤੇ ਸਾਡਾ ਪਾਪਾਂ ਦਾ ਘੜਾ ਵੀ ਭਰਦੀ ਹੈ। ਗੁਰੂ ਰਹਿਮਤ ਕਰਦੇ ਨੇ, ਸਤਿਗੁਰ ਗੁਰਪੂਰਾ ਆਰਾਧੋ, ਨਿਰੰਕਾਰ ਪੂਰਾ ਸਤਿਗੁਰੂ ਜੋ ਸਮਰੱਥ ਹੈ। ਕੱਚੇ ਗੁਰੂ ਦੇ ਟੇਟੇ ਨਾਲ ਚੜ੍ਹ ਜੇ ਬਹੁਤੇ ਚੜ੍ਹ ਜਾਂਦੇ,
ਮਾਨੋ ਕੀ ਟੇਕ ਬਿਰਥੀ ਸਭ ਜਾਮ ਦੇਵਨ ਕੋ ਏਕ ਹੈ ਭਗਵਾਨ ਨਿਰੰਕਾਰ, ਇੱਕ ਦੇਣ ਵਾਲਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਰ ਸੱਚੇ ਪਾਤਸ਼ਾਹ ਕਹਿੰਦੇ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਕ ਪਾਪ ਗਵਾਇਆ। ਨਿਰੰਕਾਰ ਦਾ ਨਾਮ ਆਰਾਧਨ ਦੇ ਨਾਲ, ਗੁਰੂ ਕੇ ਪਾਵਨ ਬਚਨ ਮੰਨਣ ਦੇ ਨਾਲ ਪਾਪਾਂ ਦਾ ਨਾਸ ਹੋ ਜਾਂਦਾ, ਸਹਿਜ ਆਨੰਦ ਹੋਵਾ ਵਡ ਭਾਗੀ। ਇਸ ਢੰਗ ਨਾਲ ਵੱਡਿਆਂ ਭਾਗਾਂ ਨਾਲ ਜੀਵਨ ਵਿੱਚ ਸਹਿਜ ਤੇ ਆਨੰਦ ਆ ਜਾਂਦਾ ਹੈ। ਮਨ ਹਰ ਹਰ ਮਿੱਠਾ ਲਾਇਆ, ਨਿਰੰਕਾਰ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ। ਪਹਿਲੀ ਲਾਭ ਜਾਂ ਨਾਨਕ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ, ਇਹ ਪਹਿਲੀ ਲਾਭ ਆਰੰਭ ਹੈ ਨਿਰੰਕਾਰ ਦੇ ਵਾਲੇ ਪਾਸੇ ਨੂੰ ਤੁਰਨਾ। ਦੂਜੀ ਲਾਭ ਸੱਚੇ ਪਾਤਸ਼ਾਹ ਪਰ ਜ਼ਿਕਰ ਸਾਨੂੰ ਸਮਝਾਉਂਦੇ, ਬਾਤ ਉਹੀ ਵਾਰ ਵਾਰ ਸੱਚੇ ਪਾਤਸ਼ਾਹ ਕਹਿ ਕੇ ਸਾਨੂੰ ਸੱਚ ਦੇ ਮਾਰਗ ਦੇ ਪੰਥੀ ਬਣਾਉਣ ਦਾ ਉਪਦੇਸ਼ ਬਖਸ਼ ਰਹੇ ਹਾਂ। ਦੂਜੀ ਲਾਭ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ, ਗੁਰੂ ਨੇ ਕਿਰਪਾ ਕਰਕੇ, ਗੁਰੂ ਨਿਰੰਕਾਰ ਨੇ ਕਿਰਪਾ ਕਰਕੇ ਗੁਰੂ ਮਿਲਾ ਦਿੱਤਾ ਤੇ ਗੁਰੂ ਨੇ ਸਾਨੂੰ ਸੋਝੀ ਦਿੱਤੀ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀ, ਗੁਰੂ ਨੇ ਸਾਨੂੰ ਨਿਰਵੈਰਤਾ ਸਿਖਾਈ, ਕਿਉਂਕਿ ਨਿਰਭਉ ਨੂੰ ਜਪਣ ਵਾਲਾ ਨਿਰਭਉ ਹੋ ਜਾਂਦਾ ਹੈ। ਨਿਰਵੈਰ ਦਾ ਸਿਮਰਨ ਕਰਨ ਵਾਲਾ ਆਪ ਨਿਰਵੈਰ ਹੋ ਜਾਂਦਾ, ਫਿਰ ਸਭ ਕੁਝ ਆਪਣਾ ਆਪਣਾ ਲੱਗਣਾ ਜਾਂਦਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਪੁਰਖ ਮਿਲਾਇਆ, ਐਸਾ ਗੁਰੂ ਪੁਰਖ ਮਿਲਾ ਦਿੱਤਾ ਹੈ ਜਿਸਨੇ ਨਿਰਭਉ ਤੇ ਨਿਰਵੈਰ ਜੀਵਨ ਬਣਾ ਦਿੱਤਾ ਹੈ। ਹਰ ਆਤਮ ਰਾਮ ਪਸਰਿਆ ਸਵਾਮੀ, ਸਰਬ ਰਿਹਾ ਭਰਪੂਰੇ, ਇਸ ਸ਼ੁੱਧੀ ਆ ਗਈ ਕਿ ਨਿਰੰਕਾਰ ਹਰ ਥਾਂ ਤੇ ਹੈ ਤੇ ਹਰ ਜਗ੍ਹਾ ਤੇ ਹਰ ਜੀਵ ਵਿੱਚ ਹੈ। ਅੰਤਰ ਬਾਹਰ ਹਰ ਪ੍ਰਵੇਕੋ, ਮੇਰਾ ਹਰ ਜਨ ਮੰਗਲ ਗਾਏ, ਫਿਰ ਅੰਦਰ ਤੇ ਬਾਹਰ ਤੂੰ ਹੀ ਦਿਸਦਾ ਹੈ। ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ, ਖੁਸ਼ੀ ਦੇ ਆਨੰਦ ਦੇ ਖੇੜੇ ਸ਼ਬਦ ਵੱਜਣੇ ਸ਼ੁਰੂ ਹੋ ਜਾਂਦੇ ਨੇ। ਜੀਵਨ ਚ ਹੁਣ ਚਲਕਾਰਾ ਆਨੰਦ ਦਾ ਮਿਲਣਾ ਸ਼ੁਰੂ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਤੀਜੀ ਲਾਭ ਦੀ ਬਾਤ ਕਰਦੇ ਨੇ, ਕਹਿਣ ਲੱਗੇ ਹਰ ਤੀਜੜੀ ਲਾਮ ਮਨ ਚਾਓ ਭਇਆ ਵੈਰਾਗੀਆ ਬਲਰਾਮ ਜੀਓ, ਨਿਰੰਕਾਰ ਦੇ ਨਾਮ ਵੱਲ ਨੂੰ ਤੁਰਨ ਦਾ ਚਾਓ ਪੈਦਾ ਹੋ ਗਿਆ। ਹੁਣ ਜਿਹੜਾ ਕੰਮ ਚਾਓ ਨਾਲ ਕੀਤਾ ਜਾਏ ਉਹਦੇ ਚ ਆਨੰਦ ਹੁੰਦਾ ਜੇ, ਉਹੀ ਕਰਨ ਦਾ ਮਜ਼ਾ ਆਉਂਦਾ ਹੈ, ਉਹੀ ਕਰਨ ਨੂੰ ਜੀ ਕਰਦਾ ਹੈ, ਉਹਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ ਤੇ ਮਨ ਵਿੱਚ ਅਵਰਾਗ ਪੈਦਾ ਹੋ ਜਾਂਦਾ ਹੈ, ਨਿਰੰਕਾਰ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਹੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਆ ਬਲਰਾਮ ਜੀ, ਹੁਣ ਸੰਤ ਜਨਾਂ ਦਾ ਮੇਲ ਭਾਲਦਾ ਹੈ, ਸਤਸੰਗੀ ਜਨਾਂ ਨੂੰ ਬੈਠਣ ਦਾ ਜੀ ਕਰਦਾ ਹੈ, ਹੁਣ ਮਿਲ ਕੇ ਵਡਭਾਗੀ ਆ ਬਣ ਜਾਂਦਾ ਹੈ ਤੇ ਬਲਰਾਮ ਨਿਰੰਕਾਰ ਸੱਚੇ ਪਾਤਸ਼ਾਹ ਰਹਿਮਤ ਕਰਕੇ ਉਹਨਾਂ ਨੂੰ ਅਜਿਹੇ ਮੌਕੇ ਪ੍ਰਦਾਨ ਕਰ ਦਿੰਦਾ ਹੈ। ਹਰ ਤੀਜ ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਅਨਹਦ ਸੁਧ ਵਜਾਏ, ਤੀਜੜੀ ਲਾਭ ਵਿੱਚ ਵਰਾਗ ਪੈਦਾ ਹੋ ਗਿਆ। ਸੰਤ ਚਨਾ ਹਰ ਮੇਲ ਹਰ ਪਾਇਆ ਵਡਭਾਗੀ ਆ ਬਲਰਾਮ ਜੀ, ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਕ ਬੋਲੀ ਹਰ ਬਾਣੀ, ਹੁਣ ਨਿਰੰਕਾਰ ਜਿਹੜਾ ਮੈਲ ਤੋਂ ਰਹਿਤ ਹੈ ਉਹਦੇ ਨਾਲ ਸਾਂਝ ਬਣਨੀ ਸ਼ੁਰੂ ਹੋ ਗਈ। ਮੁੱਖ ਤੋਂ ਨਿਰੰਕਾਰੀ ਬਾਣੀ ਵਾਹਿਗੁਰੂ ਵਾਹਿਗੁਰੂ ਸਿਮਰਨ ਜਿਹੜਾ ਉਹ ਚੱਲ ਪਿਆ। ਸੰਤਨਾ ਵਡਭਾਗੀ ਪਾਇਆ ਹਰ ਜਪੀਏ ਅਕਥ ਕਹਾਣੀ, ਅਕਥ ਦੀ ਕਹਾਣੀ ਜੋ ਕਥਿਆ ਨਹੀਂ ਜਾ ਸਕਦਾ, ਉਹਦੀ ਕਹਾਣੀ ਸੁਣਨ ਵਿੱਚ ਮਜ਼ਾ ਆਉਣ ਲੱਗ ਪਿਆ, ਉਹਦੀ ਕਹਾਣੀ ਕਰਨ ਵਿੱਚ ਮਜ਼ਾ ਆਉਣ ਲੱਗ ਪਿਆ। ਹਿਰਦੇ ਹਰ ਹਰ ਹਰਤਨ ਉਪਜੀ, ਹਰ ਜਪੀਏ ਮਸਤਕ ਭਾਗ ਜੀ, ਉਹ ਹਿਰਦੇ ਅੰਦਰ ਨਿਰੰਕਾਰ ਦੇ ਨਾਮ ਦੀ ਧੁਨ ਲਗਾਤਾਰ ਬਣਨੀ ਸ਼ੁਰੂ ਹੋ ਗਈ ਤੇ ਮੱਥੇ ਦੇ ਲੇਖ ਬਦਲਣੇ ਸ਼ੁਰੂ ਹੋ ਗਏ। ਸੱਚੇ ਪਾਤਸ਼ਾਹ ਰਹਿਣ ਸਾਡੇ ਮੱਥੇ ਦੇ ਲੇਖ ਸਾਡੇ ਕਰਮਾਂ ਅਨੁਸਾਰ ਬਦਲਦੇ ਨੇ, ਗੁਰੂ ਗ੍ਰਹਿਮਤ ਕਰ ਦਿੰਦਾ। ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੈ ਮਨ ਬੈਰਾਗ ਜੀ, ਤੀਜੀ ਲਾਮ ਨਾਲ ਮਨ ਵਿੱਚ ਬੈਰਾਗ ਪੈਦਾ ਹੋਇਆ। ਚੌਥੜੀ ਸੱਚੇ ਪਾਤਸ਼ਾਹ ਕਹਿੰਦੇ ਹਰ ਚੌਥੜੀ ਲਾ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀ, ਹੁਣ ਜੀਵਨ ਸਹਿਜ ਆਤਮ ਕਡੋਲਤਾ ਅਵਸਥਾ, ਨਾ ਦੁੱਖ ਦਾ ਕੋਈ ਪਤਾ ਲੱਗਦਾ, ਨਾ ਕੋਈ ਸੁੱਖ ਦਾ, ਨਿਰੰਕਾਰ ਹਰ ਵਕਤ ਹੀ ਯਾਦ ਰਹਿੰਦਾ ਹੈ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀ, ਹੁਣ ਨਿਰੰਕਾਰ ਦਾ ਨਾਮ ਮਿੱਠਾ ਲੱਗਦਾ ਹੈ। ਦਿਨ ਰਾਤੀ ਰਾਧੋ ਪਿਆਰੇ ਵਾਲੀ ਅਵਸਥਾ ਬਣ ਗਈ। ਹਰ ਮਿੱਠਾ ਲਾਇਆ ਮੇਰੀ ਪ੍ਰਭ ਪਾਇਆ, ਅੰਦਿਨ ਹਰ ਲੈ ਬੁਲਾਈ, ਇਸ ਜੀਵ ਰੂਪੀ ਇਸਤਰੀ ਦੀ ਆਪਣੇ ਨਿਰੰਕਾਰ ਰੂਪੀ ਪਤੀ ਨਾਲ ਦਿਨ ਰਾਤ ਲਿਵ ਜੁੜ ਗਈ। ਮਨ ਚੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ, ਹਰੀ ਦੇ ਨਾਮ ਦੀ ਮਨ ਵਿੱਚ ਵਧਾਈਆਂ ਵੱਜ ਗਈਆਂ, ਆਨੰਦ ਖੇੜਾ ਪੈਦਾ ਹੋ ਗਿਆ। ਹਰ ਪ੍ਰਭ ਠਾਕਰ ਕਾਜ ਰਚਾਇਆ, ਤਨ ਹਿਰਦੇ ਨਾਮ ਵਿਗਾਸੀ, ਨਿਰੰਕਾਰ ਨੇ ਅਜਿਹਾ ਕਾਰਜ ਰਚਾ ਦਿੱਤਾ ਕਿ ਹਿਰਦੇ ਨਾਲ ਸਾਡੇ ਨਾਮ ਵਿੱਚ ਵਿਗਾਸ ਤੇ ਖੇੜੇ ਦੀ ਅਵਸਥਾ ਪੈਦਾ ਕਰ ਦਿੱਤੀ।
ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ। ਇਸ ਢੰਗ ਨਾਲ ਉਸ ਨਿਰੰਕਾਰ ਦੀ ਪਰਿਕਰਮਾ ਕਰਦਿਆਂ ਕਰਦਿਆਂ ਇਹ ਜੀਵ ਬਾਣੀ ਗਾਉਂਦਿਆਂ ਗਾਉਂਦਿਆਂ ਗੁਣਾਂ ਦਾ ਧਾਰਨੀ ਹੋ ਗਿਆ, ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋ ਗਿਆ। ਗੁਰੂ ਕਿਰਪਾ ਕਰੇ ਅਸੀਂ ਲਾਵਾਂ ਦੇ ਇਸ ਪਾਵਨ ਪਵਿੱਤਰ ਉਪਦੇਸ਼ ਤੋਂ ਸਿੱਖਿਆ ਲੈ ਕਰਕੇ ਸੰਸਾਰ ਦੀ ਕਿਰਤ ਵਿਰਤ ਦੇ ਨਾਲ ਨਾਲ ਆਪਣੇ ਨਿਰੰਕਾਰ ਪਤੂ ਦੇ ਦਰ ਤੇ ਪ੍ਰਵਾਨ ਹੋ ਜਾਈਏ। ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਰਹਿਮਤ ਕਰ, ਬਖਸ਼ਿਸ਼ ਕਰ ਸਮੂਹ ਸੰਗਤਾਂ ਜੋ ਗੁਰਪੁਰਬ ਉਚੇਚੇ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਪੁਰਬ ਮਨਾ ਰਹੀਆਂ ਨੇ, ਸਭ ਨੂੰ ਕੋਟਾਨ ਕੋਟ ਵਧਾਈਆਂ ਹੋਣ। ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਬੇਨਤੀ ਕਰੀਏ ਵਿਸ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਮਨ ਕੀ ਮਤ ਤਿਆਗੋ ਹਰਜਨ, ਹੁਕਮ ਬੂਝ ਸੁਖ ਪਾਈਐ ਰੇ। ਜੋ ਪ੍ਰਭ ਕਹੈ ਸੋਈ ਪਲ ਮਨ ਹੋ, ਸੁਖ ਦੁੱਖ ਉਹੀ ਧਿਆਈਐ ਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਰਵ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ, ਅਤੇ ਮਹਾਨ ਵਿਦਵਾਨ ਕਥਾਕਾਰ ਦੇ ਨਾਲ ਸਿੱਖ ਧਰਮ ਦੇ ਪ੍ਰਚਾਰਕ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਾਈ ਹੈ। ਹੁਕਮਨਾਮਾ ਸੀ ਸੂਹੀ ਮਹਿਲਾ ਚੌਥਾ, ਦਾਵਾਂ ਦਾ ਪਾਠ। ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਕੁਝ ਇੱਕ ਸੂਚਨਾਵਾਂ ਜਲਦੀ, ਇੱਕ ਤਾਂ ਦਸਵੰਧ ਕੱਢਣ ਲਈ ਬੇਨਤੀ ਹੈ, ਦੂਸਰਾ ਸਹਿਜ ਪਾਠ ਆਪਣੇ ਸਰੋਤ ਦੇ ਭਰੇ ਰੱਖਣੇ ਉਹ, ਤੀਸਰੀ ਅੱਜ ਸਾਰਾ ਦਿਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿਆਹ ਦਾ ਪੁਰਬ ਮਨਾਇਆ ਜਾ ਰਿਹਾ। ਇਸ ਗੁਰੂ ਘਰ ਵਿਖੇ ਸ੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਪਰਸੋਂ ਤੋਂ ਇਲਾਹੀ ਬਣ ਦੇ ਕੰਠ ਪਾਠ ਰੱਖੇ ਗਏ ਸਨ। ਉਸਦੇ ਭੋਗ ਪੈਣੇ ਸ਼ੁਰੂ ਹੋ ਜਾਣੇ ਨੇ ਅੱਧੇ ਘੰਟੇ ਤੱਕ। ਫਿਰ ਉਸ ਤੋਂ ਬਾਅਦ ਗੁਰੂ ਘਰ ਲੰਗਰ ਵੀ ਚੱਲਣ ਦਾ, ਉਹਨਾਂ ਦੀ ਸੇਵਾ ਹੋ ਰਹੀ ਹੈ ਜੀ। ਕੱਲ੍ਹ ਲਈ ਨੋਟ ਕਰ ਲਓ ਜੀ, ਕੱਲ੍ਹ ਨੂੰ ਜਨਮ ਦਿਨ ਸ਼੍ਰੋਮਣੀ ਭਗਤ ਕਬੀਰ ਜੀ ਦਾ ਵਿਸ਼ੇਸ਼ ਦੀਵਾਨ ਹੋਣਗੇ ਕੱਲ੍ਹ ਨੂੰ ਵੀ ਸ਼ਾਮ ਨੂੰ, ਪਰਸੋਂ ਨੂੰ ਸਵੇਰੇ ਸ਼ਾਮ ਦੋਨੋਂ ਟਾਈਮ ਵਿਸ਼ੇਸ਼ ਦੀਵਾਨ ਹੋਣਗੇ। 30 ਜੂਨ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, 6ਵੀਂ ਪਾਤਸ਼ਾਹ ਜੀ ਦਾ, 6ਵੀਂ ਮੇਰੀ ਪੀਰ ਦੇ ਮਾਲਕ ਜੀ ਦਾ, ਅਤੇ July 3 ਤੋਂ ਲੈ ਕੇ 5 ਤੱਕ ਲੱਗ ਰਿਹਾ ਜੀ ਵੱਡਿਆਂ ਦਾ ਕੈਂਪ ਨਾਮ ਸਿਮਰਨ ਦਾ ਲਾਇਬ੍ਰੇਰੀ ਦੇ ਵਿੱਚ। 4 ਜੁਲਾਈ ਜੋ ਹੈ 4th of July ਇੰਡੀਪੈਂਡੈਂਸ ਡੇ ਆਫ ਅਮੈਰੀਕਾ, ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨੇ ਅਤੇ ਨਾਲ ਕੀਰਤਨ ਅਤੇ ਨਾਲ ਨਾਲ ਆਈਸਕ੍ਰੀਮ ਦੀ ਸੇਵਾ ਵੀ ਹੋਣੀ ਹੈ ਜੀ ਬਾਹਰ। 4 ਜੁਲਾਈ ਨੂੰ ਅਤੇ 5 ਨੂੰ ਹੈ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ, ਉਹ ਚੇਤਾ ਕਰੀਏ ਆਪਾਂ। ਨੌ ਜੁਲਾਈ ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, 16 ਜੁਲਾਈ ਨੂੰ ਸੰਗਰਾਂਦ ਹੈਗੀ ਅਤੇ ਨਾਲ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ। ਬੱਚਿਆਂ ਦਾ ਕੈਂਪ ਲੱਗ ਰਿਹਾ ਫਰੀ, 6 ਸਾਲ ਤੋਂ 15 ਸਾਲ ਦੇ ਦਾਖਲਾ ਫਾਰਮ ਲਏ ਜਾ ਰਹੇ ਨੇ ਲਾਇਬ੍ਰੇਰੀ ਪਾਸੇ ਹਰ ਐਤਵਾਰ। ਅਤੇ ਬਾਕੀ ਹੁਣ ਸੂਚਨਾਵਾਂ ਫਿਰ ਸਮੇਂ ਨੂੰ ਮੁੱਖ ਰੱਖਦੇ ਮੈਂ ਬੇਨਤੀ ਕਰਾਂ ਭਾਈ ਸਾਹਿਬ ਹਰਲਾਖਣ ਸਿੰਘ ਜੀ ਦੇ ਜੱਥੇ ਨੂੰ, ਹਰਲਾਖਣ ਗੁਰਦ ਕੀਰਤਨ ਆਪ ਜੀ ਨੂੰ ਸਰਵ ਮਚਾਉਣਗੇ। ਸਮਾਂ ਹੁਣ ਪਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿਹਾਰ ਕਾਰਜ ਬਹੁਤ ਬਹੁਤ ਵਧਾਈਆਂ ਬਹੁਤ ਵਧਾਈਆਂ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਸਰਵਣ ਕਰੋ, ਉਹਨਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਪਰਮ ਸਤਿਕਾਰ ਜੀ ਸਤਸੰਗ ਜੀਓ, ਆਓ ਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੋਨੋਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ 'ਚ ਫਿਰ ਬੇਨਤੀ ਕਰਦਾ ਕਿ ਗੁਰਾਂ ਦੀ ਫਤਿਹ ਸੀ ਅਤੇ ਆਪਾਂ ਨੇ ਉਸ ਦਾ ਲਾਭ ਨਹੀਂ ਉਠਾਇਆ। ਸਭ ਦੀ ਆਵਾਜ਼ ਆਉਣੀ ਚਾਹੀਦੀ ਹੈ ਜੀ, ਕਰਨੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨਾਂ ਨੇ ਆਪ ਜੀ ਨੂੰ ਰਾਜਬਾਣੀ ਦੀ ਰਸਮੀ ਨੇ ਕੀਰਤਨ ਸਰਵ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਕੀਰਤਨ ਸਰਨ ਕਰਾਉਣਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ, 11:20 ਤੱਕ। 11:20 ਤੋਂ ਬਾਅਦ ਆ ਕੇ ਸਾਡੇ ਪਾਸ ਡਾਕਟਰ ਅਲੰਕਾਰ ਪਟਿਆਲਾ ਯੂਨੀਵਰਸਿਟੀ ਵਾਲੇ ਗੁਰਮਤਿ ਸੰਗੀਤ ਦੇ ਡੀਨ, ਉਹਨਾਂ ਨੇ ਕੀਰਤਨ ਕਰਨਾ ਹੈ 11:20 ਤੋਂ 12:20 ਤੱਕ। ਸੋ ਉਹਨਾਂ ਤੋਂ ਬਾਅਦ ਫਿਰ ਕਥਾ ਕਰਨੀ ਹੈ ਭਾਈ ਸਾਹਿਬ ਭਾਈ ਸਿਕੰਦਰ ਸਿੰਘ ਜੀ ਨੇ। ਅੱਜ ਉਹਨਾਂ ਦਾ ਵੀ ਇਸ ਫੇਰੀ ਦਾ ਆਖਰੀ ਦਿਨ ਹੋਵੇਗਾ, ਉਹਨਾਂ ਨੂੰ ਵੀ ਸਿਮਰਨ ਕਰਨਾ ਆਪਾਂ ਨੇ। ਬਾਕੀ ਸੂਚਨਾਵਾਂ, ਹੁਣ ਅੱਜ ਆਪਾਂ ਮਨਾ ਰਹੇ ਹਾਂ ਜੀ ਵਿਆਹ ਦਾ ਪੁਰਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਅਖੰਡ ਪਾਠ ਦੇ ਭੋਗ ਪੈ ਰਹੇ ਨੇ ਅਤੇ ਉਸ ਤੋਂ ਬਾਅਦ ਫਿਰ ਗੁਰੂ ਕੇ ਲੰਗਰ ਉਹਨਾਂ ਵੱਲੋਂ, ਸਾਰਿਆਂ ਵੱਲੋਂ, ਸੰਗਤਾਂ ਵੱਲੋਂ, ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਥੋੜ੍ਹੀਆਂ ਸੂਚਨਾਵਾਂ ਸਾਂਝੀਆਂ ਕਰ ਲਵਾਂ ਸਮੇਂ ਨੂੰ ਮੁੱਖ ਰੱਖਦਾ ਹੋਇਆ। ਕੱਲ 29 ਤਰੀਕ ਹੈ ਅਤੇ ਕੱਲ੍ਹ ਨੂੰ ਹੈ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮਦਿਨ। ਸ਼ਾਮ ਨੂੰ ਵਿਸ਼ੇਸ਼ ਪ੍ਰੋਗਰਾਮ ਹੈਗੇ ਰੱਖੇ ਕੀਰਤਨ ਦੇ। 30 ਨੂੰ ਸਵੇਰ ਅਤੇ ਸ਼ਾਮ ਵਿਸ਼ੇਸ਼ ਪ੍ਰੋਗਰਾਮ ਹੈਗਾ ਪ੍ਰਕਾਸ਼ ਦਿਹਾੜਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਇਸ ਕਰਕੇ 6ਵੇਂ ਪਾਤਸ਼ਾਹ ਜੀ ਦਾ, ਮੀਰੀ ਪੀਰ ਦੇ ਮਾਲਕ। ਜੁਲਾਈ 3 ਤੋਂ ਲੈ ਕੇ 5 ਤੱਕ ਵੱਡਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਨਾਮ ਸਿਮਰਨ ਦਾ ਜੀ, ਲਾਇਬ੍ਰੇਰੀ ਦੇ ਵਿੱਚ। 4 ਜੁਲਾਈ ਨੂੰ ਆਪਾਂ ਨੇ US ਅਮੈਰੀਕਾ ਦੀ ਇੰਡੀਪੈਂਡੈਂਸ ਡੇ ਹੋਣ ਕਰਕੇ, ਆਜ਼ਾਦੀ ਦਿਨ ਹੋਣ ਕਰਕੇ, ਸ਼ਾਮ ਨੂੰ ਆਪਾਂ ਜਾਣ ਕੇ ਰੱਖਦੇ ਹੁੰਦੇ ਇੱਥੇ ਕੀਰਤਨ ਦਰਬਾਰ ਸਪੈਸ਼ਲ। ਸੋ ਨਾਲ ਆਈਸਕ੍ਰੀਮ ਸਪੈਸ਼ਲ ਹੋਏਗੀ ਸਾਰਿਆਂ ਲਈ। 5 ਜੁਲਾਈ ਨੂੰ ਵੀ ਵਿਸ਼ੇਸ਼ ਦਿਨ ਹੈਗਾ, ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਸੀ 5 ਜੁਲਾਈ ਦੇ ਦਿਨ। 9 ਜੁਲਾਈ ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ। 16 ਜੁਲਾਈ ਨੂੰ ਸੰਗਰਾਂਦ ਸਾਵਣ ਦੀ, ਸਾਉਣ ਦੀ, ਅਤੇ ਨਾਲ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ ਵੀ ਉਸੇ ਦਿਨ ਹੀ ਹੈ। 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਫਰੀ ਕੈਂਪ ਹੈ ਬੱਚਿਆਂ ਵਾਸਤੇ 6 ਸਾਲ ਤੋਂ 15 ਸਾਲ ਦਿਆਂ ਦਾ, ਅਤੇ ਬਾਹਰ ਦਾਖਲਾ ਸ਼ੁਰੂ ਹੈ ਕੈਂਪ ਦੇ ਵਾਸਤੇ। ਲੰਗਰ ਹਾਲ ਦੇ ਮੋਹਰੇ ਟੇਬਲ ਲੱਗਾ, ਜ਼ਰੂਰ ਦਾਖਲ ਕਰਾ ਕੇ ਲਾਭ ਉਠਾਓ ਉਸ ਤੋਂ। ਅਤੇ ਬਾਕੀ ਸੂਚਨਾਵਾਂ ਫਿਰ ਆਓ। ਹੁਣ ਆਪਾਂ ਠੀਕ 11:20 ਤੱਕ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ, ਇੱਕ ਸੂਚਨਾ ਬੇਨਤੀ ਰਹਿ ਗਈ ਸਭ ਨੂੰ। ਮੈਨੂੰ ਹੁਣੇ ਕਿਸੇ ਨੇ ਕਿਹਾ ਸੀ ਜਿਹੜੇ ਲੰਗਰ ਲਾ ਕੇ ਜਾਂਦੇ ਨਾ ਜੀ ਘਰ, ਉਹਨਾਂ ਦੇ ਚਰਨਾਂ 'ਚ ਬੇਨਤੀ ਮੇਰੀ ਆਪਣੀ, ਮੈਨੂੰ ਤਾਂ ਕਿਹਾ ਹੁਕਮ ਹੋਇਆ, ਮੈਂ ਉਹਦੇ ਹਿਸਾਬ ਨਾਲ ਹੁਣ ਸੂਚਨਾ ਦੇਣੀ ਹੈ। ਲੰਗਰ ਘਰ ਲੈ ਜਾਂਦੇ ਜੀ ਅਤੇ ਕੀ ਹੁੰਦਾ ਫਿਰ, ਹੋਰ ਲੰਗਰ ਬਣਾਉਣਾ ਪੈ ਜਾਂਦਾ। ਫਿਰ ਲੰਗਰ ਤਾਂ ਪਹਿਲਾਂ ਚਲੇ ਗਿਆ, ਘਰ ਹਾਲੇ ਵਰਤਿਆ ਨਹੀਂ ਸੀ ਇੱਥੇ। ਕਮਾਲ ਦੀ ਗੱਲ ਹੋਈ ਹੈ, ਇਹ ਤਾਂ ਲੰਗਰ ਇੱਥੇ ਲਈ ਬਣਿਆ ਸੀ ਜੀ, ਢੋਣ ਵਾਸਤੇ ਤਾਂ ਹੈ ਨਹੀਂ ਜੀ। ਗੁੱਸਾ ਨਾ ਕਰਨਾ ਕਿਸੇ ਦੇ, ਜੇ ਲੋੜ ਹੈਗੀ ਕਿਸੇ ਨੂੰ ਤਾਂ ਲੈ ਜਾਓ ਜੀ ਸੱਦ ਕੇ। ਪਰ ਜੇ ਆਪਾਂ ਹੁਣ ਵੱਡੇ ਵੱਡੇ ਕੌਲੇ ਭਰ ਕੇ ਲੈ ਜਾਈਏ ਘਰ ਨੂੰ, ਤਾਂ ਉੱਥੇ ਹੁਣ ਅੱਜ ਸਾਗ ਬਣਿਆ, ਆਪਾਂ ਬਾਲਟੀ ਸਾਗ ਦੀ ਬਣਾ ਕੇ ਘਰ ਨੂੰ ਲੈ ਜਾਈਏ। ਇੱਥੋਂ ਦਾਲ ਲੈ ਜਾਈਏ ਹਜੇ ਤਾਂ 2 ਗੜਵੇ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਕਾ ਲੰਗਰ ਪਹਿਲਾਂ ਇੱਥੇ ਵਰਤਣਾ ਚਾਹੀਦਾ, ਫਿਰ ਬਾਹਰ। ਇਸ ਕਰਕੇ ਕੋਸ਼ਿਸ਼ ਕਰੀਏ ਘੱਟ ਤੋਂ ਘੱਟ ਜਾਣ ਦੀ, ਤਾਂ ਜਦ ਜਾਣਾ ਸ਼ਾਮ ਨੂੰ ਜਦੋਂ ਸਾਰਾ ਲੰਗਰ ਜਿਹੜਾ ਹੈਗਾ ਉਹਦੀ ਸਮਾਪਤੀ ਦੇ ਨੇੜੇ ਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪ੍ਰਸਾਦ ਜੀ ਮੇਰੀ ਸਾਹ ਸੁਣੀ ਜੀ ਇਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਓਲਾ ਸਮਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰ ਕੈ ਦਰਸ਼ਨ ਮੁਕਤਗਤ ਹੋਏ ਸਾਚਾ ਆਪ ਵਸੈ ਮਨ ਸੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇਵੰਦ ਦੇ ਕੀਰਤਨ ਤੇ ਕਥਾ ਸਰਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਨੂੰ ਲਾਹੇਵੰਦ ਦੇ ਰਸਮੀ ਨੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਸੂਚਨਾਵਾਂ ਇੱਕ ਦੋ ਦੇਣੀਆਂ ਨੇ ਮੈਂ। ਇੱਕ ਤਾਂ ਗੁਰਮਤ ਕੈਂਪ ਲੱਗ ਰਿਹਾ ਜੀ 6 ਸਾਲ ਤੋਂ 15 ਸਾਲ ਦਿਆਂ ਦਾ ਫਰੀ ਬਾਹਰ ਟੇਬਲ ਲੱਗਾ। ਡੇਟਸ ਹੈਗੀਆਂ 13 ਜੁਲਾਈ ਤੋਂ 17 ਜੁਲਾਈ ਤੱਕ। ਕੱਲ੍ਹ ਨੂੰ ਹੈ ਜੀ ਜਨਮ ਦਿਨ ਸ਼੍ਰੋਮਣੀ ਭਗਤ ਕਬੀਰ ਜੀ ਦਾ। ਸ਼ਾਮ ਨੂੰ ਵਿਸ਼ੇਸ਼ ਪ੍ਰੋਗਰਾਮ ਹੈਗੇ ਆ ਕੀਰਤਨ ਦੇ, ਅਤੇ ਨਾਲ ਹੀ ਪਰਸੋਂ ਨੂੰ 30 ਤਰੀਕ ਨੂੰ ਪ੍ਰਕਾਸ਼ ਦਿਹਾੜਾ ਤਨ ਤਨ ਹਰਗੋਬਿੰਦ ਸਾਹਿਬ ਜੀ ਦਾ ਸਵੇਰੇ ਸ਼ਾਮ ਦੇ ਰਿਸਮ ਕੀਰਤਨ ਦਰਬਾਰ ਹੋਣਗੇ ਜੀ। 4th ਜੁਲਾਈ ਨੂੰ ਸਪੈਸ਼ਲ ਕੀਰਤਨ ਦਰਬਾਰ ਸ਼ਾਮ ਨੂੰ, ਅਤੇ ਨਾਲ ਆਈਸਕ੍ਰੀਮ। 5th ਜੁਲਾਈ ਨੂੰ ਹੈ ਜੀ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਦਾ ਦਿਨ, ਅਤੇ 9th ਜੁਲਾਈ ਨੂੰ ਹੈਗਾ ਜੀ ਸ਼ਹੀਦੀ ਦਿਨ ਭਾਈ ਮਨੀ ਸਿੰਘ ਜੀ। ਬਾਕੀ ਸੂਚਨਾਵਾਂ ਮੈਂ ਨਹੀਂ ਦੇਣੀਆਂ ਹੁਣ, ਅਤੇ ਮੈਂ ਬੇਨਤੀ ਕਰਾਂ ਹੁਣ ਸਤਿਕਾਰਯੋਗ ਡਾਕਟਰ ਅਲੰਕਾਰ ਸਿੰਘ ਜੀ ਡੀਨ ਪਟਿਆਲਾ ਯੂਨੀਵਰਸਿਟੀ ਵਾਲੇ ਜਿਹੜੇ ਡੀਨ ਨੇ ਗੁਰਮਤ ਸੰਗੀਤ ਦੇ, ਅਤੇ ਲਾਹੀ ਬਾਣੀ ਦੇ 31 ਰਾਗਾਂ ਦੇ ਅਨੁਸਾਰ ਸਾਰਾ ਕੀਰਤਨ ਜੋ ਹੈ ਉਹਨਾਂ ਨੇ ਆਪਣੇ ਸਟੂਡੈਂਟ ਨੂੰ ਵੀ ਸਿਖਾਇਆ ਹੈਗਾ ਅਤੇ ਆਪ ਵੀ ਕਰਦੇ ਨੇ। ਅਤੇ ਉਹਨਾਂ ਨੂੰ ਮੈਂ ਆਇਆਂ ਨੂੰ ਜਿਉਂ ਆਖਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ, ਉਹਨਾਂ ਨੇ ਠੀਕ 12:20 ਤੱਕ ਲਾਹੀ ਬਾਣੀ ਦੇ ਕੀਰਤਨ ਸਰਵਨ ਕਰਾਉਣੇ ਨੇ ਜੀ। ਆਹ ਹੁਣ ਮੈਂ ਸਮਾਂ ਨਾ ਗਵਾਵਾਂ ਅਤੇ ਬੇਨਤੀ ਕਰਾਂ ਉਹਨਾਂ ਨੂੰ ਕਿ ਕੀਰਤਨ ਆਰੰਭ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰੋਫੈਸਰ ਤਾਰਾ ਸਿੰਘ ਜੀ ਪਟਿਆਲਾ ਦੇ ਬਹੁਤ ਵੱਡੇ ਸੰਗੀਤਕਾਰ ਜਿਨ੍ਹਾਂ ਨੂੰ ਗੁਰਮਤ ਸੰਗੀਤਾਚਾਰਿਆ ਕਿਹਾ ਜਾਂਦਾ, ਸਾਡੇ ਉਸਤਾਦ ਜੀ, ਸਾਡੇ ਸੰਗੀਤ ਦੇ ਗੁਰੂ ਡਾਕਟਰ ਗੁਰਨਾਮ ਸਿੰਘ ਜੀ, ਦਾਸ ਦੇ ਵੱਡੇ ਭੈਣ ਜੀ ਡਾਕਟਰ ਨਿਵੇਦਿਤਾ ਸਿੰਘ ਜੀ, ਦਾਸ ਨੂੰ ਡਾਕਟਰ ਪਚਿੱਤਰ ਸਿੰਘ ਜੀ ਜਿਹੜੇ ਕਿ ਨਿਊਜਰਸੀ ਰਹਿੰਦੇ ਨੇ, ਡਾਕਟਰ ਮਨਪ੍ਰੀਤ ਜੀ ਦੇ ਪਿਤਾ ਜੀ, ਡਾਕਟਰ ਗੁਰਨਾਮ ਸਿੰਘ ਜੀ ਦੇ ਵੱਡੇ ਭਰਾ, ਸਭ ਨੂੰ ਬੜੀ ਕਿਰਪਾ ਹੋਈ, ਬਖਸ਼ਿਸ਼ ਹੋਈ, ਉਹਨਾਂ ਨੇ ਸਿੱਖਿਆ ਦਿੱਤੀ। ਖਾਲਸਾ ਕਾਲਜ ਕਲੋਨੀ ਰਹਿੰਦੇ ਸਨ, ਉਹਨਾਂ ਦੁਆਰਾ ਸਿਖਾਈ ਇਹ ਸ਼ਬਦ ਦੀ ਬੰਦਿਸ਼, ਐਸੀ ਮਾਂਗ ਗੋਬਿੰਦ ਤੇ ਕੀ ਮੰਗੀਏ ਉਸ ਪ੍ਰਭੂ ਤੋਂ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ।

0: ਇੰਨੀ ਬੇਨਤੀ ਪ੍ਰਵਾਨ ਕਰਨੀ ਸੀ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਸਮੂਹ ਪ੍ਰਬੰਧਕ ਸਾਹਿਬਾਨ ਸਾਡੇ ਬੜੇ ਸਤਿਕਾਰਯੋਗ ਸਰਦਾਰ ਨਰਿੰਦਰਪਾਲ ਸਿੰਘ ਜੀ, ਹੋਰ ਜਿਹੜੀ ਵੀ ਟੀਮ ਹੈ ਦਾਸ ਸਭ ਨੂੰ ਨਹੀਂ ਜਾਣਦਾ, ਅਤੇ ਆਪ ਸਾਧ ਸੰਗਤ ਜੀ ਜੋ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਆਓ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ, ਕਿਰਤ ਕਰੀਏ, ਨਾਮ ਜਪੀਏ, ਵੰਡ ਕੇ ਛਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮਾਂਗੋ ਕੁਛ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਅਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀਬਾਨ ਦੇ ਕੀਰਤਨ ਅਤੇ ਕਥਾ ਸਰਵਨ ਕਰਕੇ ਸਾਹਿਬਾਨ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੀਓ ਸਾਧ ਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਜ ਮਹਾਨ ਕੀਰਤਨੀਏ ਡਾਕਟਰ ਅਲੰਕਾਰ ਸਿੰਘ ਜੀ, ਡੀਨ ਗੁਰਮਤ ਸੰਗੀਤ ਪਟਿਆਲਾ ਯੂਨੀਵਰਸਿਟੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀਬਾਣੀ ਬੜੇ ਰਸਮੇ ਨੇ ਕੀਰਤਨ ਸਰਵਣ ਕੁਆਰ ਨੇ ਰਾਗ ਅਨੁਸਾਰ ਸੋਨਾ ਦਾ, ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਮੈਂ ਬੇਨਤੀ ਕਰਾਂ ਹੁਣ ਕਿ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਸਾਡੇ ਹੈੱਡ ਗ੍ਰੰਥੀ ਜੀ, ਉਹਨਾਂ ਨੂੰ ਸਨਮਾਨਿਤ ਕਰਨ ਜੀ, ਅਤੇ ਬਾਕੀ ਕਮੇਟੀ ਮੈਂਬਰ ਅਤੇ ਸੰਗਤ ਮੈਂਬਰ ਜੋ ਜੋ ਵੀ ਆਉਣ ਚਾਹੁੰਦੇ ਨੇ, ਸਾਰਿਆਂ ਨੂੰ ਬੇਨਤੀ ਹੈ ਇਸ ਪਾਸੇ ਆ ਕੇ ਉਸ ਵਿੱਚ ਹਿੱਸਾ ਲਓ ਜੀ। ਡਾਕਟਰ ਸਾਹਿਬ ਜੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਾਂਜੀ ਅੱਗੇ ਜੀ, ਬਾਕੀ ਜਥੇ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਜੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਗੇ ਬਾਬਾ ਜੀ, ਇੱਧਰ ਜੀ, ਇੱਧਰ ਧਿਆਨ ਦਿਓ ਨਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਭ ਦਾ ਹਾਰਦਿਕ ਹਾਰਦਿਕ ਧੰਨਵਾਦ, ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਪਰਮਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਕਿ ਇਹਨਾਂ ਨੂੰ ਲਿਆਉਣ ਦੇ ਵਿੱਚ ਬਹੁਤ ਸੇਵਾ ਕੀਤੀ ਹੈਗੀ ਆ, ਅਤੇ ਫਿਰ ਵੀ ਜਦੋਂ ਡਾਕਟਰ ਸਾਹਿਬ ਨੂੰ ਸਮਾਂ ਮਿਲੇ ਉਹ ਜ਼ਰੂਰ ਆ ਕੇ ਅਤੇ ਇਹ ਲਾਹੀਵਾਲ ਦੇ ਕੀਰਤਨ ਦੁਆਰਾ ਸੰਗਤੋਂ ਨਿਹਾਲ ਕਰਨ ਜੀ। ਹੁਣ ਸੂਚਨਾਵਾਂ ਮੈਂ ਦੇਣ ਲੱਗਾ, ਅਤੇ ਨਾਲ ਬੇਨਤੀ ਕਰਦਾ ਪੰਜ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰ ਯੋਗ ਗਿਆਨੀ ਸਿਕੰਦਰ ਸਿੰਘ ਜੀ ਨੂੰ ਕਿ ਉਹ ਠੀਕ 1 ਵਜੇ ਤੱਕ ਆਪ ਜੀ ਨੂੰ ਲਾਹੀਵਾਲੀ ਦੇ ਦੀ ਕਥਾ ਸਾਹਿਬ ਨੂੰ ਕਹਾਉਣਗੇ ਜੀ, ਗਿਆਨੀ ਜੀ, ਅਤੇ ਉਹਨਾਂ ਚਿਰ ਤੱਕ ਜਦ ਤੱਕ ਆ ਰਹੇ ਨੇ ਮੈਂ ਸੂਚਨਾਵਾਂ ਦੇ ਲਵਾਂ। ਕੱਲ੍ਹ ਨੂੰ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ ਹੈ, ਸ਼ਾਮ ਨੂੰ ਵਿਸ਼ੇਸ਼ ਦੀਵਾਨ ਹੋ ਰਹੇ ਨੇ ਉਸ ਸੰਬੰਧ ਵਿੱਚ। 30 ਨੂੰ ਪਰਸੋਂ ਨੂੰ ਹੈ ਪ੍ਰਕਾਸ਼ ਦਾ ਤੰਤਰ ਹਰਗੋਬਿੰਦ ਸਾਹਿਬ ਜੀ ਦਾ, ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ, ਅਤੇ 3-4-5 ਨੂੰ ਲੱਗ ਰਿਹਾ ਜੀ ਨਾਮ ਸਿੰਘ ਨੂੰ ਵੱਡਿਆਂ ਵਾਸਤੇ ਦਾ ਕੈਂਪ ਫ੍ਰੀ। 4 ਤਰੀਕ ਨੂੰ ਇੰਡੀਪੈਂਡੈਂਸ ਡੇ, ਹੋਰ ਕਰ ਸਪੈਸ਼ਲ ਕੀਰਤਨ ਦੌਰਾਨ ਸ਼ਾਮ ਨੂੰ ਫਿਰ ਆਈਸਕ੍ਰੀਮ, ਅਤੇ 5 ਤਰੀਕ ਨੂੰ ਹੈ ਜੀ ਫਾਊਂਡੇਸ਼ਨ ਸਟੋਨ ਆਫ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ। 9 ਨੂੰ ਸ਼ਹੀਦੀ ਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ, ਅਤੇ ਬਾਕੀ ਸੂਚਨਾ ਮੈਂ ਛੱਡ ਜਾਣੀ ਹੈ ਇੱਥੇ ਜੀ। ਆਓ ਆਪਾਂ ਹੁਣ ਕਥਾ ਨਾਲ ਜੁੜੀਏ ਜੀ। ਇੱਕ ਰਹਿ ਗਈ, ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ ਫ੍ਰੀ, 6 ਜੁਲਾਈ 2013 ਤੋਂ 2017 ਤੱਕ 6 ਤੋਂ 15 ਸਾਲ ਦੀ ਉਮਰ ਦੇ ਦਾਖਲਾ ਕਰਾ ਕੇ ਗੁਰੂ ਦੀ ਬਖਸ਼ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀ।

0: दासन दास कहे जान नानक जेहा तू कराहे तेहा हाँ करी बखियान। तन तन सतगुरु साहिब श्री गुरु ग्रंथ साहिब महाराज जी दे पावन गोदी च सबाई मान गुरु सवारी गुरु रूप साध संगत जीओ करो रसना पवित्र आखो वाहे गुरु जी का खालसा वाहे गुरु जी की फतेह। गुरु पातशाह जी तुठे हन रहमत कीती है साढ़े सारियां ते जिन्ना नू मेरे मालक ने कुछ पल अपनी गोदी दा निग बख्शिश कीता है जिथे अलाही बाणी दे अमृतमय कीर्तन सिख कौम दे उच्च कोटी दे संगीतकार सत्कारयोग भाई अलंकार सिंह जी गुरमुख दे रागां विच आप जी नूं वड्डे कियां वड्याईयां सरवण करवा रहे सन। बहुत बहुत धन्नवाद है। उपरंत कुछ पलां दे लई गुर इतिहास ते गुरमत सिद्धांत दे संबंध विच कुछ बाणियां कहानियां कहन दा यतन करना है। मन वित्तियां कागर करके वडभागे जीड़िया ने लाहा लैण दा यतन करना है। गुरमत दी परमता संगीत जनी के रबाब तों होई ते विद्वान सज्जन कहंदे ने नगारे तीक जा करके संपूर्णता हुई। ए रहमत है बख्शिश है मालक दी। संगीत नाल बड़ा साडा गूढ़ा संबंध है। साडे गुरु साहिबान खुद रागां विच बाणी उचारदे रहे रागां विच गाउण दा हुक्म करदे रहे धुनियां नाल उन्हां ने आप फिट कीतियां किहड़े घर विच किहड़ा शब्द गाउणा है पूरी तरतीब दे करके सानू गए ने। विरले रागी रह गए ने जो वेले दा राग संगीत जिहड़ा है उसनू संगतां दे सामने पेश करदे ने। गुरु रहमत वरताए सानू अजिहे संगीतकार मिलदे रहन तां कि असी आनंद माण सके। संगीत दा काम है साडे मन नू पगड़ा देना ते पिघले हुए मन विच गुरु के शब्द गुरु के ज्ञान नू भरन दा एक उपराला है गुरु साहिबान दा। इसे लई सतगुरु सच्चे पातशाह महाराज जी ने चंगे सब तों उच्च कोटि दे संगीतकार भाई मरदाना जी नू नाल लिया सी। जिथे बाबा जी उत्थे मरदाना जी तकरीबन सारी जिंदगी लगातार परछावें की तरह नाल रहे ने। ਕਿੱਡਾ ਸੁਭਾਗਾ ਹੋਏਗਾ ਉਹ ਜੀਵ ਗੁਰੂ ਪਾਤਸ਼ਾਹ ਦੇ ਗੋਡੇ ਨਾਲ ਗੋਡਾ ਲਾ ਕਰਕੇ ਜਦੋਂ ਬਹਿੰਦਾ ਹੋਏਗਾ ਜਦੋਂ ਅਲਾਹੀ ਤਰੰਗਾਂ ਛਿੜਦੀਆਂ ਹੋਣਗੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਕਰਦੇ ਸੰਗੀਤਮਈ ਬਾਣੀ ਉਚਾਰਦੇ ਹੋਣਗੇ ਤੇ ਬੜੇ ਬੜੇ ਪਾਪੀ ਬੜੇ ਬੜੇ ਚਿਰਾਂ ਦੇ ਠੱਗ ਜਿਹੜੇ ਨੇ ਉਹ ਮੋਮ ਹੋ ਜਾਇਆ ਕਰਦੇ ਸਨ। ਬਸ ਮੋਮ ਹੋਏ ਦੇ ਵਿੱਚ ਗੁਰੂ ਕਾ ਸ਼ਬਦ ਸੱਜਣ ਵਰਗੇ ਠੱਗ ਜਿਹੜੇ ਨੇ ਉਹਨਾਂ ਦਾ ਉਹ ਕਤਲਗਾਹ ਜਿਹੜਾ ਡੇਰਾ ਸੀ ਉਹ ਧਰਮਸ਼ਾਲਾ ਬਣ ਜਾਂਦਾ ਹੈ। ਉਹ ਆਪ ਪ੍ਰਚਾਰਕ ਨੀਅਤ ਕਰ ਦਿੰਦੇ ਨੇ ਕਿ ਸੰਗੀਤ ਦੀ ਕਲਾ ਇਹ ਸ਼ਬਦ ਦੀ ਕਲਾ ਹੈ। ਗੁਰੂ ਕਿਰਪਾ ਕਰੇ ਅਸੀਂ ਉਸ ਬਿਰਤੀ ਨਾਲ ਉਸ ਸੁਰਤ ਨਾਲ ਸ਼ਬਦ ਨੂੰ ਸਰਵਣ ਕਰਨ ਦੀ ਜਾਚ ਕਦੇ ਸਿੱਖ ਲਈਏ। ਗੁਰਬਾਣੀ ਸਰਵਣ ਕਰਦਿਆਂ ਕਰਦਿਆਂ ਜੇ ਸਾਡੇ ਪਾਪ ਨਾ ਕੰਬੇ ਤੇ ਸਮਝੋ ਅਜੇ ਅਸੀਂ ਗੁਰਬਾਣੀ ਸੰਗੀਤ ਨੂੰ ਸਰਵਣ ਨਾ ਕਰ ਸਕੇ, ਸ਼ਬਦ ਨਾਲ ਸਾਡੀ ਸਾਂਝ ਨਾ ਹੋ ਸਕੀ, ਸ਼ਬਦ ਤੇ ਸੁਰ ਦਾ ਸੁਮੇਲ ਨਹੀਂ ਹੋਇਆ। ਮੈਂ ਬਚਨ ਕਰਨਾ ਹੈ ਅੱਜ ਕਿਉਂਕਿ ਉਚੇਚੇ ਤੌਰ ਤੇ ਇਹ ਸਮਾਗਮ ਜਿਹੜਾ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹੈ। ਦੁਆਬੇ ਦੇ ਬੜੇ ਉਹਨਾਂ ਨੇ ਕਰਮ ਕੀਤੇ ਨੇ ਪੰਚਮ ਪਾਤਸ਼ਾਹ ਜੀ ਨੇ, ਬਿਲਗਾ ਮਹੋ ਸਾਹਿਬ ਸ਼ਰੀ ਸ਼ੰਕਰ ਨਕੋਦਰ ਦੀ ਸਮੁੱਚੇ ਇਲਾਕੇ ਵਿੱਚ ਅੱਜਾਂ ਦਿਨਾਂ 'ਚ ਬਹੁਤ ਭਾਰੀ ਮੇਲੇ ਜੁੜਦੇ ਨੇ ਅਤੇ ਉੱਥੋਂ ਦੇ ਜਿਹੜੇ ਪ੍ਰੇਮੀ ਸੱਜਣ ਇੱਥੇ ਪਹੁੰਚੇ ਨੇ ਉਹ ਵੀ ਯਤਨ ਕਰਦੇ ਨੇ ਕਿ ਉਹਨਾਂ ਮੇਲਿਆਂ ਨੂੰ ਦਾ ਜੋ ਵਿੱਚ ਮਕਸਦ ਹੈ, ਕਿਉਂਕਿ ਪੰਚਮ ਪਾਤਸ਼ਾਹ ਵਿਆਹੁਣ ਗਏ ਸਨ ਉਸ ਇਲਾਕੇ ਵਿੱਚ, ਉਹਨੂੰ ਸਮਰਪਿਤ ਹੋ ਕਰਕੇ ਅਖੰਡ ਪਾਠ ਵੀ ਚੱਲਦੇ ਨੇ। ਵਡਭਾਗੇ ਜੀ ਜਿਹੜੇ ਵੱਡੇ ਭਾਗੇ ਪਰਿਵਾਰ ਜਿਹੜੇ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਸੇਵਾ ਕਰ ਰਹੇ ਨੇ। ਮੁਬਾਰਕ ਹੈ, ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਡਾ ਗੁਰੂ ਪ੍ਰਤੀ ਪਿਆਰ ਬਣਿਆ ਰਹੇ। ਪਿਛਲੇ ਇੱਕ ਮਹੀਨੇ ਤੋਂ ਸੰਗਤਾਂ ਦੇ ਸਰਦਰਸ਼ਨ ਦੁਆਰੇ ਕਰ ਰਹੇ, ਅੱਜ ਆਖਰੀ ਦੀਵਾਨ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ, ਫਿਰ ਸੱਚੇ ਪਾਤਸ਼ਾਹ ਜਲਦੀ ਤੁਹਾਡੇ ਦਰਸ਼ਨ ਦਾ ਇਜ਼ਾਰੇ ਕਰਵਾਵੇ। ਮੈਂ ਜ਼ਿਕਰ ਕਰ ਰਿਹਾ ਸਾਂ ਭਾਈ ਮਰਦਾਨਾ ਜੀ ਅਤੇ ਗੁਰੂ ਸਾਹਿਬਾਨ ਦੀ ਇੱਕ ਆਖਰੀ ਮੁਲਾਕਾਤ ਨੂੰ ਆਪਦੇ ਸਨਮੁੱਖ ਪਹਿਲਾਂ ਪੇਸ਼ ਕਰਾਂ, ਕਿਉਂਕਿ ਸੰਗੀਤ ਤੋਂ ਬਾਅਦ ਪ੍ਰੰਭ ਹੋਈ। ਇੱਕ ਦਿਨ ਗੁਰੂ ਪਾਤਸ਼ਾਹ ਦੀ ਰੀਝ ਹੋਈ, ਮਨ ਦੀ ਮੌਜ ਬਣੀ, ਮਰਦਾਨਾ ਜੀ ਬਿਰਧ ਹੋ ਗਏ, ਸੰਗਤ ਜੁੜੀ ਹੋਈ, ਇਸੇ ਤਰ੍ਹਾਂ ਪ੍ਰਚਾਰ ਹੋਇਆ, ਦੀਵਾਨ ਸਜਿਆ। ਮੇਰੇ ਮਾਲਕ ਨੇ ਉਚੇਚੇ ਤੌਰ 'ਤੇ ਨਜ਼ਰ ਭਾਈ ਮਰਦਾਨਾ ਜੀ ਵੱਲ ਕੀਤੀ, ਬੜਾ ਸਤਿਕਾਰ ਦਿੱਤਾ ਉਸ ਸ਼ਖਸੀਅਤ ਨੂੰ ਅਤੇ ਆਪਣਾ ਨਾਂ ਸੁਣਿਆ ਸਰਗੁਰ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ, ਅਤੇ ਕਿਉਂਕਿ ਬਿਰਧ ਸਰੀਰ ਹੈ, ਬਿਰਧ ਅਵਸਥਾ ਹੈ, ਅਤੇ ਆਉਣ ਗਵਾਂਢ ਦਾ ਸਹਾਰਾ ਲੈ ਕੇ ਦੂਜੇ ਸਾਥੀਆਂ ਦਾ ਅਤੇ ਖੜਾ ਹੋਇਆ ਹੈ, ਲੜਖੜਾ ਕੇ ਖੜਾ ਹੋ ਗਿਆ, ਹੱਥ ਜੁੜ ਗਏ ਸੱਚੇ ਪਾਤਸ਼ਾਹ ਹੁਕਮ, ਕਿਉਂਕਿ ਉਹ ਜਾਣਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਕੁਝ ਹੀ ਮੁਖਾਰਬਿੰਦ ਤੋਂ ਕਹਿੰਦੇ ਨੇ ਜੀਵ ਦਾ ਉਧਾਰ ਕਰ ਦਿੰਦੇ ਨੇ, ਮੇਰੇ ਵੱਲ ਸੱਲੀ ਨਜ਼ਰ ਹੋਈ ਹੈ। ਸਾਡੇ ਸਭ ਵੱਲ ਹੁੰਦੀ ਜੇ ਅਸੀਂ ਨਾ ਸੁਣੀਏ ਤਾਂ ਸਾਡੀ ਕਮਜ਼ੋਰੀ ਹੋਏਗੀ। ਕਹਿਣ ਲੱਗੇ, ਖੜੇ ਹੋਏ, ਹੱਥ ਜੋੜੇ, ਸੱਚੇ ਪਾਤਸ਼ਾਹ ਹੁਕਮ, ਕਹਿਣ ਲੱਗੇ ਮਰਦਾਨਾ ਜੀ ਮੇਰੇ ਨਾਲ ਤੁਰ ਲੱਗਿਆ ਨਾ, ਤੁਸਾਂ ਨੇ ਆਪਣੇ ਬਾਲ ਬੱਚੇ ਦੀ ਵੀ ਚਿੰਤਾ ਕੀਤੀ ਸੀ, ਬੜਾ ਲੰਮਾ ਸਾਥ ਦਿੱਤਾ ਹੈ, ਹੁਣ ਤੁਹਾਡੀ ਉਮਰ ਨਾ ਪਰਿਵਾਰ ਵਿੱਚ ਬਾਲ ਬੱਚੇ ਵਿੱਚ ਬਹਿਣ ਦੀ ਹੈ, ਹੁਣ ਤੁਸੀਂ ਘਰ ਚਲੇ ਜਾਓ। ਹੁਣ ਖਿਆਲ ਕਰਿਆ ਗੁਰੂ ਪਾਤਸ਼ਾਹ ਦੇ ਸੁਭਾਵਕ ਬਚਨ ਕਹਿਤੇ, ਤੁਸੀਂ ਘਰ ਚਲੇ ਜਾਓ, ਅਤੇ ਅੱਖਾਂ ਵਿੱਚੋਂ ਅੱਥਰੂ ਵਹਿਣੇ ਸ਼ੁਰੂ ਹੋ ਗਏ। ਹੁਣ ਮੈਨੂੰ ਗੁਰੂ ਘਰ ਘੱਲ ਕੇ ਰਾਜੀ ਹੈ, ਹੁਣ ਗੁਰੂ ਕਾ ਸੰਗ ਮੈਨੂੰ ਪ੍ਰਾਪਤ ਨਹੀਂ ਹੋਣਾ ਸ਼ਾਇਦ। ਹੱਥ ਜੋੜੇ, ਅੱਖਾਂ ਵਿੱਚੋਂ ਭਾਵ ਨੇਤਰ ਵਗਦੇ ਪਏ ਨੇ, ਮਾਲਕ ਜੀ ਕਿਰਪਾ ਕਰੋ, ਤੁਹਾਡਾ ਹੁਕਮ ਤੇ ਮੈਂ ਟਾਲ ਨਹੀਂ ਸਕਦਾ, ਤੁਸੀਂ ਕਹਿੰਦੇ ਹੋ ਮੈਂ ਚਲਾ ਜਾਵਾਂਗਾ, ਮੈਨੂੰ ਜਾਣ ਲੱਗੇ ਨੂੰ ਕੁਝ ਸਮਤ ਬਖਸ਼ ਦਿਓ, ਕੋਈ ਗਿਆਨ ਦਿਓ। ਹੁਣ ਖਿਆਲ ਕਰਨ ਵਾਲਾ ਬਾਤ, ਸਵਾਲ ਕਿੱਥੋਂ ਪੈਦਾ ਹੋਇਆ, ਜਿਸ ਸੰਗੀਤਕਾਰ ਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਸੁਣੇ ਨੇ, ਗਾਵੇ ਨੇ, ਪ੍ਰਤੱਖ ਹੁੰਦੇ ਵੇਖੇ ਨੇ, ਰਾਜੇ ਮਹਾਰਾਜੇ ਝੁਕਦੇ ਵੇਖੇ ਨੇ, ਪਾਪੀ ਤੋਂ ਪਾਪੀ ਬਦਲਦੇ ਵੇਖੇ ਨੇ, ਅਤੇ ਉਹ ਇਹ ਪਾਵਨ ਬਚਨ ਕਹੇ ਸੱਚੇ ਪਾਤਸ਼ਾਹ ਜੇ ਮੈਨੂੰ ਕਹੇ ਤੁਸੀਂ ਤੋਰਦੇ ਹੋ ਅਤੇ ਮੈਨੂੰ ਕੁਝ ਸਮਤ ਦੇ ਦਿਓ। ਖੈਰ ਸਾਨੂੰ ਸਮਝਾ ਰਹੇ ਹੁਣ ਭਾਈ ਸਿੱਖਾ, ਜਦੋਂ ਗੁਰੂ ਕੋਲੋਂ ਤੂੰ ਵਿਦਾਇਗੀ ਲਵੇ ਨਾ, ਅਤੇ ਕੋਈ ਨਾ ਕੋਈ ਸਿੱਖਿਆ ਲੈ ਕੇ ਵਿਦਾਇਗੀ ਲਵੀ, ਉਹ ਇੰਨਾ ਮੁੜ ਜਾਵੀ ਲੰਗਰ ਗੱਫਾ ਛੱਕੇ। ਅਤੇ ਦੂਸਰੀ ਬਾਤ, ਕਿੰਨਾ ਵੀ ਬਿਰਧ ਕਿਉਂ ਨਾ ਹੋ ਜਾਏ, ਸਰੀਰ ਤੇਰਾ ਚੱਲਣ ਫਿਰ ਤੋਂ ਆਤਰ ਹੋ ਜਾਏ, ਫਿਰ ਵੀ ਗੁਰੂ ਕੀ ਸਿੱਖਿਆ ਨੂੰ ਮੰਗ ਕੇ ਚੱਲੀ, ਗੁਰੂ ਪਾਤਸ਼ਾਹ ਸਮਤ ਦਿਓ, ਕਿਰਪਾ ਕਰੋ, ਇਹ ਜ਼ਰੂਰ ਮੰਗੀ ਗੁਰੂ ਕੋਲ, ਕਿਉਂਕਿ ਸਿੱਖ ਦਾ ਮਤਲਬ ਜੋ ਆਸਰੀਤ ਵਾਸਤਿਕ ਸਿੱਖ ਦਾ, ਸਿੱਖੀ ਜਾਂਦਾ ਅਤੇ ਗੁਰੂ ਆਖਰੀ ਸਵਾਸਤਿਕ ਸਮਝਾਉਂਦਾ ਰਹਿੰਦਾ। ਸਿਖਾਉਂਦਾ ਰਹਿੰਦਾ, ਹੋਰ ਸਿੱਖ ਹੋਰ ਸਿੱਖ ਹੋਰ ਸਿੱਖ, ਅਤੇ ਸਿਖਾ ਸਿਖਾ ਕੇ ਗੁਰੂ ਆਪਣੇ ਬਰਾਬਰ ਕਰ ਲੈਂਦਾ ਜੇ, ਆਪਣੇ ਤਖ਼ਤ 'ਤੇ ਬਿਠਾਉਂਦੇ ਰਹੇ ਨੇ। ਅੱਜ ਵੀ ਜਿਹੜਾ ਐਸੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਨਾ, ਵਿੱਚੋਂ ਮਾਰ ਕੱਢੀਆਂ ਬਰਈਆਂ, ਉਦੋਂ ਗੁਰੂ ਦਾ ਅਕਾਲ ਦਾ ਹਰਜਨ ਹਰਦੋ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਫਿਰ ਕੋਈ ਅੰਤਰ ਨਹੀਂ ਜਰੇਦਾ। ਉਹ ਹੱਥ ਜੁੜੇ ਹੋਏ, ਨੈਣ ਵਗਦੇ ਹੋਏ, ਸੱਚੇ ਪਾਤਸ਼ਾਹ ਸਮੱਤ ਬਖਸ਼ਦੇ ਹੋ, ਖਿਆਲ ਕਰਿਆ ਜੇ ਗੁਰੂ ਨੇ ਵੀ ਨਹੀਂ ਕਿਹਾ ਵੀ ਮਰਦਾਨਿਆ, ਹੁਣ ਕਿਹੜਾ ਸ਼ਬਦ ਜਿਹੜਾ ਤੇਰੇ ਤੋਂ ਤੇਰੇ ਸਾਹਮਣੇ ਨਹੀਂ ਗਾਵਿਆ ਗਿਆ, ਕਿਹੜਾ ਕੌਤਕ ਤੇਰੇ ਸਾਹਮਣੇ ਨਹੀਂ ਹੋਇਆ। ਸਿੱਖ ਸਿੱਖਿਆ ਦੀ ਮੰਗ ਕਰੇ ਅਤੇ ਗੁਰੂ ਭਲਾ ਸਿੱਖਿਆ ਨਾ ਦੇਵੇ, ਹੋ ਹੀ ਨਹੀਂ ਸਕਦਾ। ਸਿੱਖ ਬੈਠਾ, ਗੁਰੂ ਬੈਠਾ, ਇਸ ਚਲੇ ਗਿਆ, ਸ਼ਬਦ ਗੁਰੂ ਹੋ ਕੇ ਬੈਠਾ ਹੈ, ਥਾਂ ਥਾਂ 'ਤੇ ਬੈਠਾ, ਜਿੱਥੇ ਸਿੱਖ ਉੱਥੇ ਸ਼ਬਦ ਗੁਰੂ। ਇਸ ਲਈ ਸਰੀਰਾਂ ਨਾਲ ਤੋੜ ਕੇ ਸਾਨੂੰ ਸ਼ਬਦ ਨਾਲ ਜੋੜਿਆ ਸੀ, ਅਤੇ ਇਹ ਸਾਨੂੰ ਸਮਝਾਉਣਾ ਕੀਤਾ ਸੀ, ਭਾਈ ਸਿੱਖਾ ਤੂੰ ਹੀ ਸ਼ਬਦ, ਜੇ ਸ਼ਬਦ ਤੀਕ ਪਹੁੰਚ ਕਰਨੀ ਸੁਰਤ ਬਣ ਜਾਵੀਂ, ਸਰੀਰ ਨੂੰ ਛੱਡ ਦੀ ਸਾਈਡ 'ਤੇ, ਨਾ ਸਿੱਖ ਸੇ ਧਾਰੀ ਨਾ ਗੁਰੂ ਦੇ ਧਾਰੀ, ਸ਼ਬਦ ਸੁਰਤ ਦੀ ਬਾਤ ਹੈ, ਜਿਹਨੂੰ ਸਮਝ ਲੱਗ ਗਈ ਉਹ ਤਰ ਗਿਆ। ਹੁਣ ਅਗਲਾ ਵਚਨ ਹੋਇਆ, ਕਹਿਣ ਲੱਗਾ ਚੰਗਾ ਫਿਰ ਮਰਦਾਨਿਆਂ, ਤਿੰਨ ਵਚਨ ਯਾਦ ਰੱਖੇ, ਲਓ ਜੇ ਅਸੀਂ ਚੇਤੇ ਰੱਖ ਲਈਏ ਨਾ, ਸਾਰਾ ਨਿਚੋੜ ਆ ਜਾਂਦਾ ਉਹਦੇ 'ਚ ਗੁਰਮਤ ਦਾ। ਇੱਕ ਤਾਂ ਪਹਿਲਾ ਵਚਨ ਸੱਚੇ ਪਦ 'ਚ ਕਹਿਣ ਲੱਗੇ ਮਰਦਾਨਿਆਂ, ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਸਤਨਾਮ ਦਾ ਸਿਮਰਨ ਤੇਰੇ ਆਖਰੀ ਸਵਾਸ 'ਤੇ ਇੱਕ ਨਿਭ ਜਾਣਾ ਚਾਹੀਦਾ। ਮਾਨੋ ਸਿੱਖ ਕਿੰਨਾ ਵੀ ਬਿਰਧ ਕਿਉਂ ਨਾ ਹੋ ਜਾਏ, ਗੁਰੂ ਆਸ ਕਰਦਾ ਕਿ ਮੇਰਾ ਸਿੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ ਅਤੇ ਨਿਰੰਕਾਰ ਦੇ ਨਾਮ ਸਿਮਰਨ ਨਾਲ ਜੁੜਿਆ ਰਹੇ, ਇਹ ਮਕਸਦ ਹੈ। ਗੁਰਬਾਣੀ ਦੇ ਘਰ ਨਾਮ ਦੀ ਬਾਤ ਹੈ, ਯਾਦ ਕਰਿਆ ਜੇ ਆਖਰੀ ਸਵਾਸ 'ਤੇ ਇੱਕ, ਗੁਰੂ ਚਾਹੁੰਦਾ ਸਿੱਖ ਕਿੰਨਾ ਵੀ ਬਿਰਧ ਕਿਉਂ ਨਾ ਹੋ ਜਾਏ, ਆਖਰੀ ਸਵਾਸ 'ਤੇ ਇੱਕ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਰਹੇ, ਇਹ ਅਤਿ ਜ਼ਰੂਰੀ ਜੇ। ਇਹ ਪੱਲੇ ਬੰਨ ਲਓ, ਜਿੰਨਾ ਹੋ ਜਾਏ, ਥੋੜ੍ਹਾ ਹੋ ਜਾਏ, ਬਹੁਤਾ ਹੋ ਜਾਏ, ਸੰਭਾਲ ਜ਼ਰੂਰ ਕਰੋ। ਗਲਫਤ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ, ਸਮਾਂ ਅਸੀਂ ਵੱਧ ਘੱਟ ਲਾ ਲਏ, ਲੇਕਿਨ ਨਿਰੰਕਾਰ ਦਾ ਨਾਮ ਤਿਆਗਣਾ ਸਾਡੇ ਵਾਸਤੇ ਬਾਤ ਨਹੀਂ, ਨਹੀਂ ਇਹ ਤਿਆਗਣ ਵਾਲੀ ਚੀਜ਼ ਨਹੀਂ ਹੈ। ਦੂਸਰਾ ਬਚਨ 52 ਬਚਨ ਹੋਇਆ ਸੀ ਸੱਚੇ ਪਾਤਸ਼ਾਹ 7 ਬਚਨ ਜੇ, ਦੂਸਰਾ ਸੀ ਕੇਸਾਂ ਦੀ ਬੇਅਦਬੀ ਨਾ ਕਰੀ। ਹੁਣ ਇਹ ਬਹੁਤ ਹੈਰਾਨਗੀ ਵਾਲਾ ਬਾਤ ਸੀ, ਇਹ ਕਿਹੜਾ ਮੌਕਾ ਹੈ, ਇਹ ਕਿਹੜੀ ਅਵਸਥਾ ਹੈ। ਪਰ ਸਤਿਗੁਰੂ ਜਾਣਦੇ ਨੇ ਕਿ ਪਿਛੋਕੜ ਇਸਲਾਮ ਨਾਲ ਸੰਬੰਧਿਤ ਹੈ, ਹੋ ਸਕਦਾ ਚਾਅ ਭਰਾ ਇਕੱਠੇ ਹੋ ਕੇ ਆਖਣ ਵੀ ਮਰਦਾਨਿਆਂ ਬੜਾ ਚਿਰ ਬਾਬੇ ਦਾ ਸਾਥ ਦੇ ਦਿੱਤਾ, ਹੁਣ ਆ ਜਾ ਸ਼ਰ੍ਹਾਂ ਦੇ ਵਿੱਚ, ਲਬਾਂ ਕਤਰ ਕਰਦੇ ਨੇ। ਸਿੱਖ ਨੇ ਭਾਣੇ ਵਿੱਚ ਰਹਿਣਾ, ਰਜਾ ਵਿੱਚ ਰਹਿਣਾ, ਰਹਿਮਤ ਵਿੱਚ ਰਹਿਣਾ। ਕਿਸਾ ਦਾ ਸੰਬੰਧ ਰਹਿਮਤ ਨਾਲ ਹੈ, ਰਜਾ ਨਾਲ ਹੈ। ਤੀਸਰਾ ਸਵਾਲ ਸੀ, ਤੂੰ ਚੱਲਿਆ ਆਪਣੇ ਘਰ ਗ੍ਰਿਸਤ ਵਿੱਚ, ਅਤੇ ਗੁਰਮਤ ਵਿਚਾਰਧਾਰਾ ਨੇ ਗ੍ਰਿਸਤ ਦੇ ਕੁਝ ਅਸੂਲ ਬੱਧੇ ਨੇ। ਕਹਿਣ ਲੱਗੇ ਤੇਰੇ ਘਰ ਤੋਂ ਲੋੜਵੰਦ ਕੋਈ ਖਾਲੀ ਨਾ ਮੁੜ ਜਾਏ, ਭੁੱਖਾ ਨਾ ਮੁੜ ਜਾਏ, ਇਹ ਗ੍ਰਿਸਤ ਮਾਰਗ ਦਾ ਮਕਸਦ ਹੈ। ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਘਰ ਘਰ ਅੰਦਰ ਧਰਮਸ਼ਾਲਾ, ਹਰ ਘਰ ਧਰਮਸ਼ਾਲਾ ਬਣ ਜਾਏ, ਹਰ ਘਰ ਅੰਦਰ ਧਰ ਦੇ ਵਿੱਚ ਇੱਕ ਮੁਖੀਆ ਹੋਵੇ, ਜੋ ਧਰਮਸ਼ਾਲਾ ਦਾ ਮੁਖੀਆ, ਵੈਸੇ ਗੁਰਦੁਆਰੇ ਨੂੰ ਧਰਮਸ਼ਾਲਾ ਕਹਿੰਦੇ ਹਾਂ, ਘਰ ਵੀ ਧਰਮਸ਼ਾਲਾ ਹੋਵੇ, ਘਰ ਦਾ ਹਰ ਜੀ ਧਰਮ ਦੀ ਪਾਲਣਾ ਕਰਨ ਵਾਲਾ ਹੋਵੇ, ਅਤੇ ਜਿਹੜਾ ਮੁਖੀਆ ਉਹ ਖਿਆਲ ਰੱਖੇ ਕਿਹੜਾ ਬੱਚਾ ਧਰਮ ਦੀ ਪਾਲਣਾ ਕਰਦਾ ਕਿਹੜਾ ਨਹੀਂ ਕਰਦਾ। ਘਰ ਵਿੱਚ ਪੱਕਣ ਵਾਲਾ ਲੰਗਰ ਵੀ ਗੁਰੂ ਕਾ ਲੰਗਰ ਹੈ, ਇਹ ਨਹੀਂ ਵੀ ਗੁਰਦੁਆਰੇ ਪੱਕਦਾ ਗੁਰੂ ਕਾ ਨਹੀਂ, ਭਾਈ ਸਿੱਖਾ ਦਾਣਾ ਪਾਣੀ ਗੁਰੂ ਕਾ ਉੱਥੇ ਵੀ ਅਤੇ ਇੱਥੇ ਵੀ। ਤੇਰੇ ਜਿੰਮੇ ਟਹਿਲ ਸੇਵਾ ਗੁਰੂ ਘਰ ਕਰ ਲਾ, ਘਰ ਬੈਠਾ ਕਰ ਲਾ, ਤੇਰੇ ਜਿੰਮੇ ਟਹਿਲ ਸੇਵਾ, ਇਹੀ ਪਾਰ ਉਤਾਰਾ ਇੱਕ, ਇਹ ਗ੍ਰਿਸ਼ ਦੀ ਬਾਤ। ਅਤੇ ਖਿਆਲ ਕਰੇ ਜੇ ਗੁਰੂ ਕਾ ਸਿੱਖ, ਅਸੀਂ ਬਾਕੀਆਂ ਦੀ ਚਿੰਤਾ ਛੱਡ ਦਈਏ ਨਾ, ਵੀ ਦੁਨੀਆਂ ਦਾ ਕੀ ਬਣੇਗਾ, ਦੁਨੀਆਂ ਰੱਬ ਦੇ ਲਾ ਦੇ ਨਹੀਂ ਜੁੜਦੀ, ਗੁਰਦੁਆਰੇ ਨਹੀਂ ਜਾਂਦਾ, ਫਲਾਣਾ ਆਹ ਨਹੀਂ ਕਰਦਾ, ਫਲਾਣਾ ਉਹ ਨਹੀਂ ਕਰਦਾ, ਉਹ ਭਾਈ ਸਿੱਖਾ ਤੂੰ ਛੱਡ ਖੜਾ, ਦੁਨੀਆਂ ਦਾ ਆਪਣਾ ਘਰ ਸੰਭਾਲ। ਜਦੋਂ ਅਸਾਂ ਸਾਰਿਆਂ ਨੇ ਆਪੋ ਆਪਣਾ ਘਰ ਸੰਭਾਲਿਆ, ਸਮੁੱਚੀ ਕੌਮ ਸੰਭਲ ਜਾਣੀ ਹੈ। ਸ਼ਹਿਨਸ਼ਾਹ ਸਾਡੇ ਉੱਤੇ ਸੱਚੇ ਤੌਰ 'ਤੇ ਹੁਕਮ ਕਰਦੇ ਨੇ, ਭਾਈ ਗ੍ਰਿਸਤ ਵੱਲ ਧਿਆਨ ਦਿਓ, ਘਰ ਨੂੰ ਧਰਮਸ਼ਾਲਾ ਬਣਾਓ, ਕਿਉਂਕਿ ਗੁਰਮਤ ਹੈ ਜਿਸ ਨੇ ਪਰਿਵਾਰ ਨੂੰ ਗ੍ਰਿਸ਼ਤ ਨੂੰ ਬਹੁਤ ਵਡਿਆਈ ਦਿੱਤੀ ਹੈ, ਬਹੁਤ ਉੱਚਾ ਰੁਤਬਾ ਦਿੱਤਾ ਹੈ। ਉੱਥੇ ਡਰਾਏ ਗਏ ਸਨ ਜੋਗੀ ਵੱਲੋਂ, ਡਰਾਏ ਗਏ ਸਨ ਬ੍ਰਾਹਮਣ ਵੱਲੋਂ, ਪਈ ਅਤੇ ਗ੍ਰਿਸ਼ਤੀ ਲੋਕ ਪਾਪੀ ਹੁੰਦੇ ਨੇ, ਜਿਹੜਾ ਘਰ ਤਿਆਗ ਗਿਆ ਉਹ ਮਹਾਨ ਹੈ। ਨਹੀਂ ਭਾਈ, ਸਭ ਤੋਂ ਉੱਪਰ ਹੈ, ਗ੍ਰਿਸ਼ਤੀ ਨੂੰ ਉੱਪਰ ਰੱਖਿਆ ਗਿਆ ਹੈ ਗੁਰਮਤ ਵਿਚਾਰਧਾਰਾ। ਇਸ ਲਈ ਗੁਰੂ ਸਾਹਿਬਾਨ ਨੇ ਆਪ ਵਿਆਹ ਕੀਤੇ ਨੇ ਅਤੇ ਕਰਨ ਦੀ ਪ੍ਰੇਰਣਾ ਦਿੱਤੀ ਹੈ। ਅੱਜ ਦਾ ਦਿਹਾੜਾ ਵੀ ਇਸੇ ਨੂੰ ਸਮਰਪਿਤ ਹੈ। ਮੈਂ ਤਾਂ ਹੈਰਾਨ ਹਾਂ, ਰੋਜ਼ ਹੁਕਮਨਾਮਾ ਸੱਚੇ ਪਾਤਸ਼ਾਹ ਦਾ ਪਾਵਨ ਦਰ ਤੇ ਅੰਮ੍ਰਿਤ ਵੇਲੇ ਸਰਵਣ ਕਰਨ ਦਾ ਸੁਭਾਗ ਸੱਚੇ ਪਾਤਸ਼ਾਹ ਮਾਲਕ ਬਖਸ਼ਦੇ ਨੇ, ਅਤੇ ਅੱਜ ਹੈਰਾਨ ਹੋ ਗਿਆ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਦਿਹਾੜੇ ਤੇ, ਕਿਉਂਕਿ ਵਿਵਾਹ ਦਾ ਪੁਰਬ ਮਨਾ ਰਹੇ ਹਾਂ, ਹੁਕਮਨਾਮਾ ਬਖਸ਼ ਕੀਤਾ ਹੈ ਲਾਵਾਂ ਰੂਪ ਦੇ ਵਿੱਚ। ਇਹਨੂੰ ਮੈਂ ਕ੍ਰਿਸ਼ਮਾ ਮੰਨਦਾ, ਸੱਚੇ ਪਾਤਸ਼ਾਹ ਉਹਦੀ ਮੌਜ ਮਾਲਕ ਦੀ ਬੜਾ ਕੁਛ ਸਾਨੂੰ ਦਿਖਾ ਦਿੰਦਾ ਹੈ। ਵਿਆਹ ਦਾ ਪੁਰਬ ਹੋਵੇ, ਹੁਕਮਨਾਮਾ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਲਾਵਾਂ ਵਾਲਾ ਬਖਸ਼ਣ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ। ਮਤਲਬ ਹੈ ਇਨਸਾਨ ਤੇਰੀ ਨਿਰੰਕਾਰ ਪ੍ਰਭੂ ਨਾਲ ਜੀਵ ਆਤਮਾ ਦਾ ਜਿਹੜਾ ਮੇਲ ਹੈ ਉਸ ਵਾਲੇ ਪਾਸੇ ਨੂੰ ਤੁਰਨ ਦੀ ਪਹਿਲੀ ਪ੍ਰਕਿਰਿਆ ਹੈ, ਪਹਿਲੀ ਲਾਮ ਹੈ। ਖੈਰ, ਗੁਰਮਤ ਵਿਚਾਰਧਾਰਾ ਦੀ ਗੱਲ ਕਰਦਿਆਂ ਕਰਦਿਆਂ ਪੰਚਮ ਪਾਤਸ਼ਾਹ ਦੇ ਜੀਵਨ 'ਤੇ ਥੋੜ੍ਹੀ ਜਿਹੀ ਝਾਤ ਪਾ ਲਈਏ, ਕਿਉਂਕਿ ਵਿਆਹ ਪੁਰਬ ਹੈ, ਸਮਰਪਿਤ ਹੈ ਉਹਨਾਂ ਨੂੰ। ਗੋਇੰਦਵਾਲ ਸਾਹਿਬ ਦੀ ਧਰਤ 'ਤੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਤੀਸਰੇ ਸਪੁੱਤਰ ਨੇ ਬੀਬੀ ਭਾਨੀ ਜੀ ਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ। ਪਰ ਇਹ ਵੀ ਇੱਕ ਵਿਲੱਖਣ ਸਵਾਲ ਪੈਦਾ ਹੁੰਦਾ, ਉਸੇ ਗੋਦ ਵਿੱਚ ਭਾਈ ਪ੍ਰਿਥੀ ਚੰਦ ਪਲਦਾ ਹੈ, ਉੱਥੇ ਮਹਾਂਦੇਵ ਪਲਦਾ ਹੈ, ਉੱਥੇ ਅਰਜਨ ਦੇਵ ਮਹਾਰਾਜ ਜੀ ਪਲਦੇ ਨੇ। ਪ੍ਰਿਥੀ ਚੰਦ ਨੇ ਵੱਧ ਬਾਣੀ ਸੁਣੀ ਹੋਏਗੀ, ਕਿਉਂਕਿ 6 ਸਾਲ ਤਕਰੀਬਨ ਵੱਡਾ ਹੈ, ਉਹਨੇ ਵੱਧ ਸੇਵਾ ਕੀਤੀ ਹੋਏਗੀ। ਅਤੇ ਖਿਆਲ ਕਰਿਆ, ਗੁਰੂ ਅਮਰਦਾਸ ਮਹਾਰਾਜ ਜੀ ਦਰਸ਼ਨਦਾਰੇ ਖੁੱਲ੍ਹੇ ਹੋਏ ਨੇ, ਗੁਰਗੱਦੀ 'ਤੇ ਸਵਾਇਮਨ ਸਨ, ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਚੰਗੀ ਤਰ੍ਹਾਂ ਸ਼ਰਵਣ ਕੀਤਾ ਹੋਏਗਾ। ਪਰ ਸੁਣਨ ਵਿੱਚ ਫਰਕ ਹੈ, ਇੱਕ ਸੁਣਦਾ ਹੈ ਲੇਕਿਨ ਇੱਕ ਕੰਨੋਂ ਸੁਣ ਕੇ ਦੂਜੋਂ ਕੱਢੀ ਜਾਂਦਾ ਹੈ। ਪ੍ਰਿਥੀ ਚੰਦ ਹੰਕਾਰੀ ਰਿਹਾ, ਉਹਦਾ ਸੁਭਾਅ ਨਹੀਂ ਬਦਲਿਆ, ਉਹ ਗੁਰੂ ਘਰ ਨਾਲ ਆਡੇ ਲੈਂਦਾ ਰਿਹਾ। ਤਕਰੀਬ ਗੁਰੂ ਘਰ ਲੰਗਰ ਵੀ ਉਹਨੇ ਬੰਦ ਕਰਾਉਣ ਦਾ ਯਤਨ ਕੀਤਾ, 6ਵੇਂ ਪਾਤਸ਼ਾਹ ਨੂੰ ਖਤਮ, ਬੜਾ ਕੁਝ ਕਰਨ ਦਾ ਯਤਨ ਕੀਤਾ। ਉਹ ਗੁਰੂ ਘਰ 'ਚ ਹੀ ਪਲਿਆ ਹੋਇਆ, ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਲੈਣ ਵਾਲੇ 'ਤੇ ਮਸਰ। ਗੁਰੂ ਤਾਂ ਕਹਿ ਰਿਹਾ, ਗੁਰੂ ਤਾਂ ਦੇ ਹੀ ਜਾਂਦਾ ਉਪਦੇਸ਼, ਲੈਣ ਵਾਲੇ 'ਤੇ ਕਿਹੜਾ ਲੈਂਦਾ ਹੈ, ਲੱਖਾਂ ਵਿੱਚੋਂ ਕੋਈ ਇੱਕ ਲੈ ਕੇ ਜਾਂਦਾ ਹੈ, ਜਿਹਦੇ 'ਤੇ ਕਿਰਪਾ ਹੋ ਜਾਏ ਮਾਲਕ ਦੀ। ਯਤਨ ਕਰੋ ਅਸੀਂ ਕਿਰਪਾ ਦੇ ਪਾਤਰ ਬਣ ਸਕੀਏ। ਪੰਚਮ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਬਾਪ ਕਹਿਤਾ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਿਨ੍ਹਾਂ ਨੂੰ ਪ੍ਰਤੱਖ ਹਾਰ ਕਿਹਾ ਭੱਟਾਂ ਨੇ, ਕਿਉਂਕਿ ਗੁਰੂ ਘਰ ਵਿੱਚ ਪੈਦਾ ਹੋਏ, ਗੁਰੂ ਘਰ ਦੇ ਸਰਵਣ ਕੀਤਾ, 11 ਸਾਲ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ 'ਤੇ ਸਭਾਏਮਨ ਡਿੱਠਾ ਹੈ। ਉਹਨਾਂ ਦੀ ਰਹਿਨੁਮਾਈ ਵਿੱਚ ਪਹਿਲੇ 11 ਸਾਲ ਬੀਤੇ ਨੇ, ਸੇਵਾ ਕਰਦਿਆਂ, ਸਿਮਰਨ ਕਰਦਿਆਂ, ਉਪਦੇਸ਼ ਕਰਦਿਆਂ, ਚੱਲਦਿਆਂ, ਪਹਿਰਦਿਆਂ, ਉੱਠਦਿਆਂ, ਬਹਿੰਦਿਆਂ, ਪਰਿਵਾਰ ਵਿੱਚ ਹੋਣ ਦੇ ਨਾਤੇ, ਕਿਉਂਕਿ ਨਾਨਾ ਹੈ ਅਤੇ ਨਾਨੇ ਦੋਹਤੇ ਦਾ ਪਿਆਰ ਬੜਾ ਹੁੰਦਾ ਹੈ, ਨਾਨੇ ਦੇ ਤਖ਼ਤ 'ਤੇ ਚੜ੍ਹਨ ਦਾ ਬਚਪਨ ਵਿੱਚ ਹੀ ਸ਼ੌਕ ਸੀ। ਭਾਵੇਂ ਸੱਚੇ ਪਾਤਸ਼ਾਹ ਨੇ ਇਸ਼ਾਰਤਨ ਕਿਹਾ ਸੀ ਕਾਲਾ ਨਾ ਪਏ, ਅਜੇ ਸਮਾਂ ਨਹੀਂ ਆਇਆ, ਜਦੋਂ ਤਖ਼ਤ ਹਲਾਤ ਆ ਤਖ਼ਤ 'ਤੇ ਸਭਾਏਮਾਨ ਹੋ ਕੇ ਭੱਜ ਕੇ ਬੀਬੀ ਭਾਨੀ ਨੇ ਫੜਿਆ। ਬਚਪਨ ਵਿੱਚ ਕੋਈ ਇਸ਼ਾਰੇ ਦਿਸਣ ਲੱਗ ਪਏ, ਗੁਰੂ ਅਮਰਦਾਸ ਮਹਾਰਾਜ ਦੇ ਵੀ ਜ਼ਿਕਰ ਹੁੰਦਾ ਹੈ। ਐਸੀ ਅਵਸਥਾ, ਇੱਕ ਦਿਨ ਇਹ ਮਾਵਾਂ ਧੀਆਂ ਆਪਣੀ ਭਾਨੀ ਨੂੰ ਉਹਦਾ ਲਈ ਮਾਤਾ ਮਨਸਾ ਦੇਵੀ ਜੀ ਝਿੜਕਦੇ ਪਏ, ਸਮਝਾਉਂਦੇ ਪਏ ਸਨ। ਉਹਨੇ ਚਿਰ ਨੂੰ ਗੁਰੂ ਅਮਰਦਾਸ ਮਹਾਰਾਜ ਚਬਾਰੇ ਤੋਂ ਉਤਰੇ, ਕੀ ਹੋ ਰਿਹਾ, ਤੱਤੀਆਂ ਵਾਵਾਂ, ਤੱਤੀਆਂ ਆਵਾਜ਼ਾਂ ਕਿਉਂ ਆ ਰਹੀਆਂ ਸਾਡੇ ਘਰੋਂ? ਅਤੇ ਕਹਿਣ ਲੱਗੇ, ਮੈਂ ਤੱਤੀ ਹੋਵਾਂ ਕਿਉਂ ਨਾ, ਭਾਨੀ ਜਰਾ ਜਿੰਨਾ ਖਿਆਲ ਨਹੀਂ ਰੱਖਦੀ ਛੋਟੇ ਦਾ, ਇਹ ਜਦੋਂ ਭੱਜਦਾ ਹੈ ਅੱਗ ਵੱਲ ਨੂੰ ਭੱਜ ਭੱਜ ਜਾਂਦਾ। ਇੱਕ ਦਿਨ ਤਵੇ 'ਤੇ ਬਹਿ ਚੱਲਿਆ ਸੀ, ਸੜ ਚੱਲਿਆ ਸੀ ਇਹਦਾ ਸਭ ਕੁਝ, ਇਹ ਤਵਾ ਲਾਉਣਾ ਭੁੱਲ ਗਈ। ਅੱਜ ਫਿਰ ਉਹੀ ਅਵਸਥਾ ਵੀ ਤੂੰ ਅੱਗ ਦਾ ਖਿਆਲ ਰੱਖ, ਬੱਚਾ ਨਿੱਕਾ ਹੈ, ਪਾਣੀ ਦਾ ਵੱਡਾ ਪਤੀਲਾ ਰੱਖਿਆ ਭਾਂਡਾ ਛੰਨਾ ਸਾਫ ਕਰਨ ਲਈ, ਕੱਪੜਾ ਸਾਫ ਕਰਨ ਨੂੰ, ਅਤੇ ਇਹ ਰਿੜਦਾ ਰਿੜਦਾ ਉੱਧਰ ਨੂੰ ਜਾ ਰਿਹਾ। ਜੇ ਕਿਤੇ ਚਲਾ ਜਾਂਦਾ ਖਬਰੇ ਕੀ ਬਣਨਾ ਸੀ। ਮੈਂ ਤਾਂ ਝਿੜਕਦੀ ਪਈ ਹਾਂ ਇਸ ਨੂੰ, ਸੱਚੇ ਪਾਤਸ਼ਾਹ ਮੁਸਕਰਾਏ, ਅੱਜ ਤੋਂ ਰੋਕ ਲਵੇਂਗੀ, ਲੇਕਿਨ ਕੱਲ੍ਹ ਨੂੰ ਇਸੇ ਨੇ ਤੱਤੀ ਤਵੀ 'ਤੇ ਵੀ ਸੁਭਾਏ ਮੰਦ ਚੌਕੜਾ ਮਾਰ ਕੇ ਬਹਿਣਾ ਹੈ, ਕੱਲ੍ਹ ਨੂੰ ਉੱਬਲਦੀਆਂ ਦੇਗਾਂ ਨਾਲ ਵੀ ਇਹਦਾ ਵਾਹ ਪੈਣਾ ਹੈ। ਇਹ ਮੁਸਕਰਾਉਂਦੇ ਇਹ ਕੱਲ੍ਹ ਨੂੰ ਜਹਾਜ਼ ਬਣਨੇ ਨੇ ਬਾਣੀ ਦੇ, ਦੋਹਿਤਾ ਬਾਣੀ ਕਾ ਬੋਹਿਤਾ, ਇਹ ਬਚਨ ਕਹੇ ਸਨ। 11 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਹਜ਼ੂਰ 'ਚ ਰਹੇ, 7 ਸਾਲ ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਦੇ ਸਭਾਏਮਨ ਹੋ ਗਏ ਪਿਤਾ ਗੁਰੂ, 7 ਸਾਲ ਉਹਨਾਂ ਨੂੰ ਪਹਿਲਾਂ ਵੀ ਸੇਵਾ ਕਰਦਿਆਂ ਵੇਖਿਆ ਹੈ, ਉਹਨਾਂ ਨੂੰ ਨਾਮ ਸਿਮਰਨ ਦੀ ਦਾਤ ਵੰਡਦਿਆਂ, ਦਾਤਾਂ ਦਿੰਦਿਆਂ, ਸਰੋਵਰ ਦੀ ਖੁਦਾਈ ਕਰਦਿਆਂ, ਲੋਕਾਂ ਦੀ ਭਲਾਈ ਕਰਦਿਆਂ ਇਹ ਵੇਖਿਆ, ਚੰਗੀ ਤਰ੍ਹਾਂ ਡਿੱਠਿਆ ਹੈ, ਅਤੇ ਉਸ ਪ੍ਰੀਖਿਆ ਵਿੱਚੋਂ ਪਾਸ ਵੀ ਹੋਏ, ਪੂਰੀ ਤਰ੍ਹਾਂ ਗੂੜ ਹੋ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਗੁਰਗੱਦੀ 'ਤੇ ਸਭਾਏਮਨ ਕੀਤਾ। 18 ਸਾਲ ਦੀ ਉਮਰ ਸੀ, 18 ਸਾਲ ਸਭਾਏਮਨ ਹੋਏ, 25 ਸਾਲ ਗੁਰਗੱਦੀ 'ਤੇ ਬਿਰਾਜਮਨ ਰਹੇ ਗੁਰੂ ਅਰਜਨ ਦੇਵ ਮਹਾਰਾਜ, ਤਕਰੀਬਨ ਮਹੀਨੇ ਦੋ ਤਾਂ ਤਾਂਠਾ ਹੋ ਸਕਦੇ ਨੇ। ਅਤੇ 25 ਸਾਲ ਬਾਅਦ ਬਹੁਤ ਵੱਡੇ ਕੰਮ ਸਿੱਖ ਜਗਤ ਲਈ ਕੀਤੇ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨ ਹੈ। ਜਿੰਨੇ ਭਗਤ ਸਨ ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲ ਮੁਕਤਾਂ ਨੂੰ ਜੋੜਨ ਦੇ ਯਤਨ ਕੀਤਾ, ਉਹਨਾਂ ਦੀ ਆਵਾਜ਼ ਮੱਧਮ ਪੈ ਚੱਲੀ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਦੀ ਬਾਣੀ ਲੈ ਆਉਂਦੀ, ਕੁਛ ਦੀ ਕੁਛ ਇਹਨਾਂ ਨੇ ਆਪ ਇਕੱਤਰ ਕੀਤੀ, ਤਮਾਮ ਸਿੱਖਾਂ ਨੂੰ ਹੁਕਮਨਾਮੇ ਭੇਜੇ, ਕਿਸੇ ਕੋਲ ਬਾਣੀ ਦੀ ਪੋਥੀ ਪਈ ਹੈ, ਕਿਉਂਕਿ ਗੁਰੂ ਘਰ ਦੇ ਦੋਖੀਆਂ ਵੱਲੋਂ ਕੱਚੇ ਨਾਂ 'ਤੇ ਬਾਣੀ ਰਚੀ ਜਾਣ ਲੱਗ ਪਈ ਸੀ। ਇਹ ਵੱਡਾ ਕਰਮ ਕੀਤਾ ਹੈ। ਸ਼ਹਿਰ ਵਸਾਏ ਨੇ, ਹਰਗੋਬਿੰਦਪੁਰ ਵਸਾਇਆ ਹੈ, ਕਰਤਾਰਪੁਰ ਵਸਾਇਆ ਹੈ, ਤਰਨ ਤਾਰਨ ਵਸਾਇਆ ਹੈ। ਤਰਨ ਤਾਰਨ ਦਾ ਸਰੋਵਰ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ। ਇਹਨਾਂ ਥਾਵਾਂ ਨੂੰ ਥਾਪਣ ਦਾ ਮਤਲਬ ਸੀ ਕਿ ਜਿਹੜਾ ਸਖੀ ਸਰੋਵਰ ਹੈ ਉਹਨਾਂ ਦੇ ਪ੍ਰਚਾਰ ਨੂੰ ਘੱਟ ਕਿਵੇਂ ਕੀਤਾ ਜਾ ਸਕੇ, ਗੁਰਮਤਿ ਦੀ ਬਾਤ ਕਿਵੇਂ ਕਹੀ ਜਾ ਸਕੇ, ਲੋਕਾਂ ਨੂੰ ਬ੍ਰਹਮਣ ਦੇ ਜੋੜੇ 'ਚੋਂ ਅਤੇ ਪਖੰਡੀ ਤਾਂਤਰਿਕਾਂ ਦੇ ਜੋੜੇ 'ਚੋਂ ਕਿਵੇਂ ਕੱਢ ਕੇ ਸਿੱਧਾ ਨਿਰੰਕਾਰ ਨਾਲ ਜੋੜਿਆ ਜਾਏ, ਇਹ ਮਕਸਦ ਸੀ। ਭਾਵੇਂ ਉਹਦੇ ਲਈ ਕੁਰਬਾਨੀ ਉਹਨਾਂ ਨੂੰ ਵੱਡੀ ਕਰਨੀ ਪਈ, ਇਹਦਾ ਜ਼ਿਕਰ ਆਪਾਂ ਪਿਛਲੇ ਦਿਨ ਕਰ ਚੁੱਕੇ ਹਾਂ। ਸੱਚੇ ਪਾਤਸ਼ਾਹ ਸ਼ਹੀਦੀ ਦੇ ਕਾਰਨ, ਸ਼ਹੀਦੀ ਦਾ ਮਕਸਦ, ਸ਼ਹੀਦੀ ਤੋਂ ਬਾਅਦ ਕੀ ਪ੍ਰਾਪਤੀਆਂ, ਕੀ ਉਹਦਾ ਫਰਕ ਪਿਆ ਸੰਸਾਰ 'ਤੇ। ਅੱਜ ਮੈਂ ਥੋੜ੍ਹਾ ਇਸ਼ਾਰਤਨ ਉਹਨਾਂ ਦੇ ਵਿਆਹ ਵੱਲ ਨੂੰ ਤੁਰਨਾ ਹੈ, ਕਿਉਂਕਿ ਸੁਭਾਗਾ ਦਿਨ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਰਾਤ ਰਵਾਨਾ ਹੋਈ, ਗੁਰਸਿੱਖਾਂ ਦੀ ਬਰਾਤ। ਇੱਕ ਯਾਦ ਰੱਖਿਓ, ਜਦੋਂ ਗੁਰਮੁਖ ਵਿਆਹੁਣ ਆਉਣਗੇ ਨਾ, ਉਸ ਦਿਨ ਸਾਡੇ ਜਿਹੜੇ ਕਾਰਜ ਸਭ ਤੋਂ ਵਧੀਆ ਹੋਣੇ ਨੇ। ਸਾਡਾ ਤਰੀਕਾ ਹੋਰ ਹੁੰਦਾ ਹੈ, ਜਿਹੜਾ ਮਾੜਾ ਚੰਗਾ ਗੁਰਮੁਖ ਹੁੰਦਾ ਹੈ ਨਾ, ਥੋੜ੍ਹਾ ਬਹੁਤ ਪਾਠ ਪੂਜਾ ਕਰਨ ਵਾਲਾ, ਉਹ ਵੀ ਉੱਦਣ ਕੁਛ ਹੋਰ ਦਾ ਹੋਰ ਬਣਿਆ ਹੁੰਦਾ ਹੈ। ਔਰ ਫੌਜ ਜਿਹੜੀ ਬਰਾਤ ਹੈ ਆਈ ਵੀ ਵੱਡੀ ਗਿਣਤੀ ਦੇ ਵਿੱਚ, ਕਿਤੇ ਗਿਣਤੀ ਨਾਲ ਫਰਕ ਨਹੀਂ ਜੇ ਪੈਂਦਾ, ਜੇ ਗੁਰਮੁਖਾਂ ਦੀ ਵਿਆਹ ਦੀ ਬਾਤ ਹੋਵੇ ਤਾਂ। ਮਨਮੁਖ 11 ਸਾਹਮਣੇ ਵੀ ਔਖੇ ਹੋ ਜਾਂਦੇ ਆ, ਅਤੇ ਗੁਰਮੁਖ 100 ਸਾਹਮਣਾ ਵੀ ਸੌਖਾ ਹੁੰਦਾ, ਕਿਉਂਕਿ 100 ਸਿਆਣਿਆ ਇੱਕੋ ਮਤ, ਜੋ ਮਿਲ ਗਿਆ ਛਕ ਲਿਆ, ਜਿੱਥੇ ਬਿਠਾਤਾ ਬਹਿ ਗਏ। ਇੱਜ਼ਤ ਪੱਤ ਸਾਂਝੀ ਹੁੰਦੀ ਆ, ਅਤੇ ਜਿਹੜੇ ਹੁੰਦੇ ਨੇ ਮਨਮੁਖ, ਮੂਰਖ ਆਪੋ ਆਪਣੀ ਕੈ ਨੂੰ ਖਿੱਚਦਾ, ਕੈ ਨੂੰ ਖਿੱਚਦਾ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਭੁੱਖ ਨੰਗ ਖਿਲਾਰਦੇ। ਪਾਪ ਕੀ ਜੰਦ ਹੁੰਦੀ ਹੈ, ਇਹ ਲੁੱਟ ਕੇ ਲੈ ਆਓ, ਖਾ ਲਓ ਜੋ ਖਾਧਾ ਜਾਂਦਾ, ਭਾਵੇਂ ਡਾਕਟਰ ਨੇ 100 ਵਾਰੀ ਮਨਾ ਕੀਤਾ ਹੋਵੇ। ਜਿੰਨਾ ਕੁ ਸਾਡੇ ਅੱਜ ਕੱਲ੍ਹ ਵਿਆਹਾਂ 'ਤੇ ਫਜ਼ੂਲ ਖਰਚੀ ਹੈ ਨਾ, ਸੋਚਣਾ ਪਏਗਾ। ਬਹੁਤ ਵੱਡਾ ਅਸੀਂ ਖਰਚ ਕਰ ਰਹੇ, ਬਹੁਤ ਵੱਡਾ, ਜ਼ਿਆਦਾ ਬੇਸਾਬਾ। ਲੋੜ ਵੱਲ ਤਾਂ ਠੀਕ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਇੱਕ ਜਥਾ ਪ੍ਰੰਭ ਹੋਇਆ ਹੈ, ਸ਼ਬਦ ਕੀਰਤਨ ਕਰਦੇ ਸਾਰੀ ਸੰਗਤ, ਬਹੁਤੇ ਮਹਾਂਪੁਰਖ, ਬਾਬਾ ਬੁੱਢਾ ਜਿਹੇ ਅਰਗੇ, ਭਾਈ ਸੰਘ ਵਰਗੇ, ਭਾਈ ਮਾਂਝ ਵਰਗੇ, ਭਾਈ ਬਹਿਲੋ ਵਰਗੇ, ਭਾਈ ਸਾਲੋ ਵਰਗੇ, ਭਾਈ ਗੁਰਦਾਸ ਜੀ, ਸ੍ਰੀ ਚੰਦ ਜੀ ਬਾਰੇ ਵੀ, ਉਹਨਾਂ ਬਾਰੇ ਵੀ ਕਿਹਾ ਜਾਂਦਾ ਵੀ ਨਾਲ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਇਹ ਜਥਾ ਬਰਾਤ ਦੇ ਤੌਰ ਕੇ ਤੁਰਿਆ ਹੈ, ਪੈਦਲ ਜਾਣਾ ਹੈ। ਸ਼ਬਦ ਕੀਰਤ ਕਰਦਿਆਂ, ਰਾਹ ਵਿੱਚ ਪੜਾਅ ਕਰਦਿਆਂ ਸੁਲਤਾਨਪੁਰ ਪੜਾਅ ਹੋਇਆ। ਦੱਲੇ ਸੰਗਤ ਨੇ ਰੋਕ ਕੇ ਸੇਵਾ ਕੀਤੀ, ਉਪਰੰਤ ਚੱਲਦਿਆਂ ਚੱਲਦਿਆਂ ਨਕੋਦਰ ਲੱਗੇ ਮਾਰੜੀ ਪਿੰਡ, ਦੁਆਬਾ ਪ੍ਰਵੇਸ਼ ਕਰ ਗਏ। ਇਹ ਦੁਆਬੇ ਨੂੰ ਵੱਡਾ ਮਾਣ ਹੈ, ਖਾਸ ਕਰਕੇ ਮੰਝ ਦੀ ਇਲਾਕੇ, ਮੰਝਕੀ ਇਲਾਕੇ ਨੂੰ, ਜਿੱਥੇ ਪੰਚਮ ਪਾਤਸ਼ਾਹ ਜੀ ਦਾ ਸੁਭਾਗ, ਜਿੱਥੇ ਉਹਨਾਂ ਦੇ ਸੰਯੋਗ ਜਿਹੜੇ ਨੇ ਉਹ ਜੁੜੇ ਸਨ। ਹਨੇ ਹਨੇ ਸਹਿਜੇ ਸਹਿਜੇ ਸ਼ਬਦ ਕੀਰਤਨ ਕਰਦਿਆਂ, ਨਨਕਾਰ ਦੀ ਸਿਲਸਿਲਾ ਕਰਦਿਆਂ ਹੋਇਆਂ ਆਪਣੇ ਪੜਾਅ ਵੱਲ ਨੂੰ ਵੱਧਦੇ ਜਾ ਰਹੇ ਨੇ। ਸੰਗਤਾਂ ਸੇਵਾ ਕਰਦੀਆਂ ਨੇ, ਵਰ ਦਿੰਦੇ ਜਾਂਦੇ ਨੇ, ਮਾਣ ਦਿੰਦੇ ਜਾਂਦੇ ਨੇ, ਨਾਮ ਦੀ ਦਾਤ, ਗੁਰਮਤ ਦਾ ਪ੍ਰਚਾਰ ਨਾਲ ਨਾਲ ਚੱਲਦਾ। ਇਹ ਜਥਾ ਪਹੁੰਚਦਾ ਪਹੁੰਚਦਾ ਬਿਲਗੇ ਪਹੁੰਚਦਾ, ਅਖੀਰਲੀ ਪੜਾਅ ਜਿਹੜਾ ਉਹ ਬਿਲਗਾ ਹੈ। ਛੋਟਾ ਜਿਹਾ ਨਗਰ, ਸੱਤ ਝੁੱਗੀਆਂ ਸਾਰੀਆਂ ਸਨ। ਕਹਿੰਦੇ ਅੱਗ ਹਰ ਸਾਲ ਅੱਗ ਲੱਗ ਜਾਣੀ, ਲੋਕ ਪਿੰਡ ਛੱਡ ਕੇ ਚਲੇ ਗਏ। ਲੇਕਿਨ ਉਹਨਾਂ ਨੇ ਬੜਾ ਪਿਆਰ ਦਿੱਤਾ, ਬੜਾ ਮਾਣ ਦਿੱਤਾ, ਬੜਾ ਸਤਿਕਾਰ ਦਿੱਤਾ ਹੈ ਗੁਰੂ ਪਾਤਸ਼ਾਹ ਨੂੰ, ਵਿੱਤੋਂ ਵੱਧ, ਕਿਉਂਕਿ ਹੈ ਤੇ ਉਹਨੇ ਕੁ ਸਨ। ਗੁਰੂ ਪਾਤਸ਼ਾਹ ਨੂੰ ਇਹਨਾਂ ਨੇ ਬਹੁਤ ਹਰ ਤਰ੍ਹਾਂ ਦੀ ਸੇਵਾ ਜਿੰਨੀ ਹੋ ਸਕਦੀ ਸੀ ਕੀਤੀ ਹੈ। ਗੁਰੂ ਪਾਤਸ਼ਾਹ ਪ੍ਰਸੰਨ ਹੋਏ ਉੱਥੇ ਆਪਣਾ, ਕਿਉਂਕਿ ਤਿਆਰੀ ਕਰਨੀ, ਅਗਲੇ ਦਿਨ ਵਿਆਹੁਣ ਜਾਣਾ ਹੈ। ਮਾਓ ਸਾਹਿਬ ਦੇ ਨੇੜੇ ਤਕਰੀਬਨ 2.5 ਮੀਲ ਦੀ ਅਵਸਥਾ ਹੈ, ਉੱਥੇ ਇਸ਼ਨਾਨ ਕੀਤਾ ਵਿਆਹ ਜਾਣ ਤੋਂ ਪਹਿਲਾਂ, ਜਿਹੜਾ ਆਮ ਅਸੀਂ ਕਰਦੇ ਹਾਂ, ਅਤੇ ਆਪਣੇ ਸਾਰੇ ਬਸਤਰ ਜਿਹੜੇ ਸਨ ਉੱਥੇ ਬਦਲੀ ਕੀਤੇ, ਨਵੇਂ ਪਾਏ ਨੇ ਲਾੜੇ ਨੇ, ਅਤੇ ਆਪਣੇ ਪੁਰਾਣੇ ਬਸਤਰ ਬਿਲਗਾ ਨਿਵਾਸੀਆਂ ਨੂੰ ਨਿਸ਼ਾਨੀ ਦੇ ਤੌਰ 'ਤੇ ਦਿੱਤੇ। ਚੰਦਨ ਦੀ ਚੌਕੀ 'ਤੇ ਬਹਿ ਕੇ ਇਸ਼ਨਾਨ ਕੀਤਾ, ਉਹ ਦਿੱਤਾ ਹੈ, ਰੁਮਾਲ ਦਿੱਤਾ, ਆਪਣਾ ਬਟੂਆ ਦਿੱਤਾ, ਚੋਲਾ ਦਿੱਤਾ, ਪਜਾਮਾ ਦਿੱਤਾ, ਦਸਤਾਰ ਦਿੱਤੀ, ਸਰੋਪਾ ਉਹ ਬਖਸ਼ਿਆ। ਇਹ 10 ਨਿਸ਼ਾਨੀਆਂ ਅਜੇ ਵੀ ਬਿਲਗਾ ਦੇ ਵਿੱਚ ਨੇ। ਹਰ ਸਾਲ ਜੋੜ ਮੇਲਾ ਹੁੰਦਾ ਬੜਾ ਭਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ ਹਰ ਸਾਲ ਸਟੇਟ ਸੈਕਟਰੀ ਡਿਊਟੀ, ਪ੍ਰਚਾਰ ਦੀ ਡਿਊਟੀ ਹੁੰਦੀ ਸੀ। ਉਸ ਨਗਰ ਨੂੰ ਭਾਗ ਲਾਏ, ਬੜੀਆਂ ਰਹਿਮਤਾਂ ਕੀਤੀਆਂ। ਅੱਜ ਦੁਆਬੇ ਦਾ ਸਭ ਤੋਂ ਵੱਡਾ ਨਗਰ ਮੰਨਿਆ ਜਾਂਦਾ ਹੈ ਗੁਰੂ ਪਾਤਸ਼ਾਹ ਦੀ ਰਹਿਮਤ ਨਾਲ। ਇੱਥੋਂ ਮੇਰੇ ਸ਼ਹਿਨਸ਼ਾਹ ਤੁਰੇ ਨੇ ਮਾਓ ਸਾਹਿਬ ਵੱਲ ਨੂੰ, ਸ਼ਬਦ ਕੀਰਤਨ ਕਰਦੇ, ਨਿਰੰਕਾਰ ਨਿਰੰਕਾਰ ਕਰਦੇ ਜਾ ਪਹੁੰਚੇ। ਪਿੰਡ ਵਾਲੇ ਉਡੀਕ ਕਰਦੇ ਪਏ ਨੇ ਬਰਾਤ ਦੀ, ਜਿਵੇਂ ਸਨਮਾਨ ਕਰਨ ਦਾ ਪ੍ਰਬੰਧ ਹੁੰਦਾ ਹੈ, ਸਾਰਾ ਪਿੰਡ ਖੜਾ। ਪਹਿਲੀਆਂ 'ਚ ਗੱਲਾਂ ਕੁਝ ਹੋਰ ਹੁਣ ਬਦਲਦਾ ਜਾਂਦਾ ਹੈ। ਹੁਣ ਤਾਂ ਸਾਡਾ ਇੱਕ ਦਿਨ ਦਾ ਵਿਆਹ, ਉਹ ਵੀ ਪੈਲਸ 'ਚ, ਕੋਈ 10 ਮਿੰਟ ਆ ਗਿਆ, ਕੋਈ ਘੰਟਾ ਆ ਗਿਆ, ਕੋਈ 2 ਘੰਟੇ ਆ ਗਏ। ਆਨੰਦ ਕਾਰਜ ਦੇ ਕੋਈ ਵਿਰਲਾ ਹੀ ਪਹੁੰਚਦਾ, ਜਾਂਦਾ ਹੀ ਕੋਈ ਨਹੀਂ ਲੱਗਦੀ ਵਿਚਾਰੇ। ਕਈ ਕਈ ਦਿਨ ਵਿਆਹ, ਕਈ ਕਈ ਦਿਨ ਬਰਾਤ ਰਹਿਣੀ, ਅਤੇ ਸਾਰੇ ਪਿੰਡ ਨੇ ਸੰਭਾਲ ਕਰਨੀ। ਕਿਸੇ ਦੇ ਘਰ ਮੰਜੇ ਡਹਿ ਜਾਣੇ, ਕਿਸੇ ਨੇ ਘੋੜੇ ਬੰਨ ਲੈਣੇ, ਕਿਸੇ ਨੇ ਘੋੜਿਆਂ ਨੂੰ ਚਾਰਾ ਪਾਈ ਜਾਣਾ। ਪਿੰਡ ਦਾ ਵਿਆਹ, ਧੀ ਦਾ ਵਿਆਹ ਸਾਰੀ ਪਿੰਡ ਦੀ ਧੀ ਮੰਨੀ ਜਾਂਦੀ ਸੀ। ਪਿੰਡ ਦਾ ਜਵਾਈ ਸਾਰੇ ਪਿੰਡ ਦਾ ਜਵਾਈ ਬਣੇ। ਇਹ ਸਾਡਾ ਸਿਧਾਂਤ ਸੀ, ਸਾਡਾ ਕਲਚਰ, ਸਾਡਾ ਸੱਭਿਆਚਾਰ। ਗੁਰੂ ਕਿਰਪਾ ਕਰੇ, ਬੜਾ ਮਾਣ ਸੀ ਸਾਰੇ। ਸਾਰਾ ਪਿੰਡ ਆਇਆ, ਗਲਵਾਂਢੀ ਬਰਾਤ ਆ ਗਈ ਹੈ, ਚਾਨਹੀਤ ਆ ਗਈ ਹੈ। ਹੁਣ ਸਾਧੂ ਲੋਕ ਨੇ, ਨਿਰੰਕਾਰ ਦਾ ਨਾਮ ਲੈਣ ਵਾਲੇ ਲੋਕ ਨੇ, ਬੈਂਡ ਵਾਜੇ ਕੋਲ ਨਹੀਂ, ਲੇਕਿਨ ਸੰਗੀਤ ਕੀਰਤਨ ਦੀਆਂ ਧੁਨੀਆਂ ਜ਼ਰੂਰ ਨੇ, ਸੱਤਾ ਬਲਵੰਡਾ ਕੀਰਤਨ ਕਰਨ ਵਾਲੇ ਨਾਲ ਨੇ। ਕੁਝ ਲੋਕਾਂ ਨੇ ਸਵਾਲ ਪੈਦਾ ਕੀਤਾ ਵੀ ਹੱਦ ਹੋ ਗਈ, ਇਹ ਕਿਹੋ ਜਿਹੇ ਵਿਆਹੁਣ ਆ ਗਏ, ਐਡੇ ਸਰਦਾਰਾਂ ਦੇ ਟੁੱਕੇ, ਐਡੇ ਚੌਧਰੀਆਂ ਦੇ ਟੁੱਕੇ, ਹੱਦ ਹੋ ਗਈ। ਬਾਬਾ ਨਾਨਕ ਵੀ ਜਦੋਂ ਵਿਆਹੁਣ ਗਿਆ ਸੀ, ਚੰਗਾ ਨਹੀਂ ਸੀ ਲੱਗਾ ਲੋਕਾਂ ਨੂੰ। ਪਿੰਡ ਦੇ ਲੋਕਾਂ ਨੇ ਯਤਨ ਕੀਤਾ ਕਿ ਇਹਨੂੰ ਕੰਧ ਥੱਲੇ ਦੇ ਕੇ ਮਾਰ ਦੇਈ। ਕੌਣ ਪਸੰਦ ਕਰਦਾ ਇਹੋ ਜਿਹੇ ਬੰਦੇ ਨੂੰ, ਸਾਧੂ ਨੂੰ? ਕਿਉਂਕਿ ਸਾਧੂ ਨੂੰ ਸਾਧੂ ਹੀ ਪਸੰਦ ਕਰੇ ਨਾ, ਸੰਸਾਰੀ ਲੋਕਾਂ ਦੇ ਵੱਸ ਦੀ ਬਾਤ ਨਹੀਂ ਪਛਾਣ ਸਕਦੇ। ਅਡਾਉਣੀਆਂ ਪਾਉਣ ਲੱਗ ਪਏ, ਇਹ ਆਪਾਂ ਸਾਰੇ ਹਰ ਸਾਲ ਸੁਣਦੇ ਹੋਵਾਂਗੇ। ਸਾਖੀ ਉਹੀ ਹਰਸਾਂ ਪ੍ਰਚਲਿਤ ਹੈ, ਔਰ ਇਸੇ ਕਰਕੇ ਚੇਚੇ ਤੌਰ 'ਤੇ ਇਹ ਸਾਖੀ ਜੁੜਨ ਕਰਕੇ, ਇਹ ਘਟਨਾ ਜੁੜਨ ਕਰਕੇ ਇਹ ਵਿਆਹ ਅਮਰ ਹੋ ਗਿਆ। ਨਗਰ ਵਾਸੀਆਂ ਸ਼ਰਤ ਰੱਖਤੀ ਵੀ ਇਹ ਤੇ ਚੰਗਾ ਕੰਮ ਨਹੀਂ ਕੀਤਾ, ਕਿਹੋ ਜਿਹੇ ਲੋਕ ਆ ਗਏ ਨੇ, ਕੱਲ੍ਹ ਧੀ ਸਾਡੀ ਸੌਖੀ ਹੋਣੀ ਕਿ ਨਹੀਂ ਹੋਣੀ, ਰਹਿਣੀ ਕਿ ਨਹੀਂ, ਖੋਰੇ ਕਮਾਈ ਕਰਨ ਵਾਲੇ ਕਿ ਨਹੀਂ, ਵਿਹਲੜ ਸਾਧ ਨੇ, ਇਹਨਾਂ ਨੂੰ ਖਾਲੀ ਮੋੜਨ ਦਾ ਕੋਈ ਮਨਸੂਬਾ ਬਣਾ ਲਿਆ ਗਿਆ? ਤੁਸੀਂ ਚੰਗੀ ਤਰ੍ਹਾਂ ਜਾਣਦੇ, ਸੁਣੀ ਹੈ ਬਾਤ, ਸ਼ਰਤ ਰੱਖ ਦਿੱਤੀ ਗਈ ਵੀ ਸਾਡੇ ਪਿੰਡ ਦੀ ਇੱਕ ਸ਼ਰਤ ਹੈ ਵੀ ਪਹਿਲਾਂ ਜਿਹੜਾ ਜਾਂਜੀ ਹੈ, ਜਿਹੜਾ ਆਪਣਾ ਲਾੜਾ ਹੈ, ਉਹ ਘੋੜੇ 'ਤੇ ਚੜ੍ਹ ਕੇ ਕਿੱਲਾ ਪੁੱਟਦਾ ਹੈ, ਅਤੇ ਕਿੱਲਾ ਪੁੱਟੋ ਫਿਰ ਵਿਆਹ ਦੀ ਰਸਮ ਪ੍ਰੰਭ ਹੋਵੇਗੀ। ਸਾਡੇ ਪਿੰਡ ਦਾ ਰਿਵਾਜ਼ ਪੁਰਾਣਾ ਤੁਰਿਆ ਆਉਂਦਾ ਕਦੀਆਂ ਚਿਰਾਂ ਤੋਂ, ਅਤੇ ਸਿਆਣੇ ਲੋਕਾਂ ਨੇ, ਗੁਰੂ ਪਾਤਸ਼ਾਹ ਨੇ ਇਸ ਬਾਤ ਨੂੰ ਪ੍ਰਵਾਨ ਕੀਤਾ ਹੈ, ਸਾਖੀਕਾਰ ਕਹਿੰਦੇ, ਇਤਿਹਾਸਕਾਰ ਕਹਿੰਦੇ। ਲੇਕਿਨ ਚਲਾਕੀ ਇਹ ਸੀ, ਹੁਣ ਆਪਾਂ ਨੇਜੇਬਾਜ਼ੀ ਹੁੰਦੀ ਵੇਖਦੇ ਹਾਂ, ਨਿਹੰਗ ਸਿੰਘ ਕਰਦੇ ਨੇ, ਉਹ ਕਾਹੀ ਦੇ ਬਣੇ, ਪਰਾਲੀ ਦੇ ਬਣੇ ਹੋਏ ਕਿੱਲੇ ਰੇਤਾ 'ਚ ਦੱਬੇ ਹੁੰਦੇ ਨੇ, ਨੇਜਾ ਮਾਰਦੇ ਪੁੱਟ ਕੇ ਉਹ ਜਾਂਦੇ ਨੇ, ਅਤੇ ਉੱਥੇ ਕਿੱਲਾ ਨਹੀਂ, ਜੰਡ ਦਾ ਦਰਖਤ ਉੱਤੋਂ ਵੱਢ ਦਿੱਤਾ, ਜੜ੍ਹਾਂ ਸਮੇਤ ਨੂੰ ਕਿੱਲਾ ਬਣਾ ਕੇ ਰੱਖਦਾ, ਸਿਆਣੇ ਲੋਕ ਇਹ ਗੱਲ ਕਹਿੰਦੇ, ਉੱਤੋਂ ਵੇਖਣ ਨੂੰ ਕਿੱਲਾ, ਥੱਲੇ ਜੜ੍ਹਾਂ ਸਮੇਤ। ਗੁਰੂ ਪਾਤਸ਼ਾਹ ਨੇ ਸ਼ਾਰਨ ਤੌਰ 'ਤੇ, ਕਿਉਂਕਿ ਜਾਣੀ ਜਾਣ ਕਹਿ ਦਿੱਤਾ ਸੀ, ਭਾਈ ਕਿੱਲੇ ਪੁੱਟ ਕਰਵਾਈ ਦੀ ਨਹੀਂ ਹੁੰਦੀ, ਕਿੱਲੇ ਗਡਾਈ ਦੇ ਹੁੰਦੇ ਨੇ, ਮਹਾਂਪੁਰ ਕਿੱਲੇ ਕੱਢਦੇ ਹੁੰਦੇ ਨੇ, ਪਰ ਖੈਰ ਉਹਨਾਂ ਦਾ ਆਪਣਾ ਢੰਗ ਸੀ, ਨਹੀਂ ਕਿੱਲਾ ਪੁੱਟੇਗਾ ਤਾਂ ਫਿਰ ਅਸੀਂ ਜਵਾਬ ਦੇਣ ਜੋਗੇ ਹੋਵਾਂਗੇ। ਗੁਰੂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨਾਲ ਹੋਰ ਸਿੱਖਾਂ ਦੇ ਕਹਿਣ 'ਤੇ ਸਲਾਹ ਕੀਤੀ, ਕਿੱਲਾ ਪੁੱਟਣ ਦੀ ਰਸਮ ਨੂੰ ਇਹਨਾਂ ਨੇ ਪ੍ਰਵਾਨ ਕੀਤਾ ਹੈ। ਘੋੜੇ 'ਤੇ ਸਵਾਰ ਹੋਏ, ਹੱਥ 'ਚ ਨੇਜਾ ਪਕੜ ਲਿਆ, ਸਾਰਾ ਪਿੰਡ ਇਸ ਰਸਮ ਨੂੰ ਵੇਖਣ ਦੇ ਲਈ, ਕਿਉਂਕਿ ਤਮਾਸ਼ਬਿਨ ਜ਼ਿਆਦੇ ਸਨ, ਤਮਾਸ਼ਾ ਵੇਖਣ ਵਾਲੇ ਸਨ ਵੀ ਕਿੱਥੇ ਇਹ ਕੰਮ ਹੋਣਾ ਹੈ ਸਾਧੂ ਕੋਲੋਂ। ਪਰ ਪੰਚਮ ਪਾਤਸ਼ਾਹ ਜਾਣੀ ਜਾਣ ਬੜੀ ਦੂਰ ਤੋਂ ਘੋੜੇ ਨੂੰ ਪੁੱਟ ਕੇ ਪਟਾ ਕੇ ਲੈ ਕਰਕੇ ਕੋਲ ਆ ਕਰਕੇ ਨੇਜਾ ਇੰਨੀ ਜ਼ੋਰ ਦੀ ਕਿੱਲੇ ਵਿੱਚ ਮਾਰਿਆ ਕਿ ਦਰਖਤ ਦੀਆਂ ਸਾਰੀਆਂ ਜੜ੍ਹਾਂ ਸਮੇਤ ਉਹ ਤਾਂ ਉੱਪਰ ਆ ਗਏ। ਵੇਖਣ ਵਾਲੇ ਹੈਰਾਨ ਹੋ ਗਏ, ਅਤੇ ਇਹ ਵੀ ਗੁਰੂ ਸਾਹਿਬਾਨ ਨਾਲ ਕੀ ਧੋਖਾ ਕੀਤਾ ਗਿਆ ਸੀ, ਉਹਨਾਂ ਦੇ ਮੂੰਹ 'ਚ ਉਂਗਲਾਂ ਪਾ ਲਈਆਂ ਜਿਨ੍ਹਾਂ ਨੇ ਕਿੱਲਾ ਪੁੱਟੀ ਦਾ ਵੇਖਿਆ। ਅਤੇ ਨਾਲ ਹੀ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਮਾਉ ਵਾਸੀਓ, ਤੁਸੀਂ ਝੂਠੇ ਹੋ, ਸ਼ਰਾਬ ਦੇਣ ਦੀ ਗੱਲ ਚੱਲੀ ਹੈ, ਦਾਨੇ ਪੁਰਸ਼ਾਂ ਨੇ ਜਾ ਕਰਕੇ ਸੱਚੇ ਪਾਤਸ਼ਾਹ ਦੇ ਕੋਲ ਕਿਹਾ, ਭਾਈ ਇਵੇਂ ਬਚਨ ਹੋ ਗਿਆ ਹੈ। ਪਿੰਡ ਵਾਲੇ ਪੁਲਿਸ ਵੀ ਕਹਿਣ ਲੱਗੇ, ਬਹੁਤ ਵੱਡੀ ਨਮੋਸ਼ੀ ਹੈ, ਹੁਣ ਲੜਕੀ ਵੀ ਤੋਰਨੀ ਪੈਣੀ ਆ, ਅਤੇ ਮਹਾਂਪੁਰਖਾਂ ਵੱਲੋਂ ਕੋਈ ਬਚਨ ਵੀ ਐਸਾ ਹੋ ਗਿਆ। ਦਾਨੀਆਂ ਬੀਬੀਆਂ ਮਤਰਾਈਆਂ ਇਕੱਠੀਆਂ ਹੋ ਕਰਕੇ ਗੁਰੂ ਪਾਤਸ਼ਾਹ ਕੋਲ ਜਾ ਕੇ ਹਾਜ਼ਰ ਹੋਈਆਂ, ਸੱਚੇ ਪਾਤਸ਼ਾਹ ਰਹਿਮਤ ਕਰੋ ਸਾਡੇ ਨਗਰ 'ਤੇ, ਤੁਸਾਂ ਨੇ ਬਚਨ ਕਹਿ ਦਿੱਤਾ ਹੈ, ਮੰਗਾਓ ਪਿੰਡ ਦੀ ਜੜ੍ਹ ਪੁੱਟੀ ਗਈ, ਸੱਚੇ ਪਾਤਸ਼ਾਹ ਬੜੀ ਵੱਡੀ ਅਵਗਿਆ ਸਾਡੇ ਬਜ਼ੁਰਗਾਂ ਨੇ ਕੀਤੀ ਹੈ, ਤੁਸੀਂ ਇਹ ਕਿਵੇਂ ਨਾ ਕਿਵੇਂ ਸਾਡੀ ਇਹ ਭੁੱਲ ਨੂੰ ਬਖਸ਼ ਦਿਓ, ਬੀਬੀ ਨੂੰ ਵਿਆਹ ਕੇ ਨਾਲ ਲੈ ਕਰਕੇ ਜਾਓ। ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤਾ, ਬੀਬੀ ਨਾਲ ਵਿਆਹ ਹੋਇਆ, ਲਾਵਾਂ ਕੀਤੀ, ਉਹੀ ਲਾਵਾਂ ਜਿਹਨਾਂ ਦਾ ਅੱਜ ਹੁਕਮਨਾਮਾ ਆਇਆ, ਸੋਹੀ ਰਾਗ ਦੀਆਂ ਪੜ੍ਹੀਆਂ ਗਈਆਂ, ਬਾਬਾ ਬੁੱਢਾ ਜੀ ਨੇ ਲਾਵਾਂ ਪੜ੍ਹਾਈਆਂ ਨੇ, ਬਾਬਾ ਸੱਤਾ ਬਲਵੰਡਾ ਜੀ ਨੇ ਕੀਰਤਨ ਕੀਤਾ ਹੈ, ਸੱਚੇ ਪਾਤਸ਼ਾਹ ਯਾਦਗਾਰਾਂ ਉੱਥੇ ਵੀ ਕਾਇਮ ਨੇ। ਗੁਰੂ ਦੀ ਰਹਿਮਤ ਹੋਈ, ਦੁਆਬੇ ਨੂੰ ਮਾਣ ਮਿਲ ਗਿਆ ਗੁਰੂ ਅਰਜਨ ਦੇਵ ਮਹਾਰਾਜ ਸੇਵਾ ਦਾ, ਉਹ ਨਗਰ ਭਾਵੇਂ ਦੁਬਾਰਾ ਉੱਜੜ ਕੇ ਫਿਰ ਵੱਸ ਗਿਆ, ਫਿਰ ਉਹਨਾਂ ਨੇ ਮੁਆਫ ਕਰਵਾ ਲਿਆ, ਗੁਰੂ ਬੜਾ ਬਖਸ਼ਿੰਦ ਹੈ। ਦੁਆਬੇ ਨੂੰ ਮਾਣ ਹੈ ਕਿ ਉਹਨਾਂ ਦਾ ਦੋਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਹਾਨ ਯੋਧਾ ਪੈਦਾ ਹੋਇਆ, ਜਿਹਨਾਂ ਸਮੇਂ ਦੀ ਹਕੂਮਤ ਨਾਲ ਟੱਕਰ ਲੈ ਕਰਕੇ ਮਨੁੱਖਤਾ ਨੂੰ ਹਮੇਸ਼ਾ ਹਮੇਸ਼ਾ ਜਬਰ ਦੇ ਖਿਲਾਫ ਜੂਝਣ ਦੀ ਪ੍ਰੇਰਣਾ ਦਿੱਤੀ। ਗੁਰੂ ਕਿਰਪਾ ਕਰੇ, ਸਾਨੂੰ ਮਾਣ ਹੈ ਉਸ ਮਹਾਨ ਸ਼ਖਸੀਅਤ 'ਤੇ ਜਿਨ੍ਹਾਂ ਨੇ ਅੱਜ ਦੇ ਦਿਹਾੜੇ ਦੁਆਬੇ ਨੂੰ ਮਾਣ ਦਿੰਦਿਆਂ ਹੋਇਆਂ ਮਾਤਾ ਗੰਗਾ ਜੀ ਨਾਲ ਸ਼ਾਦੀ ਕੀਤੀ। ਮਾਤਾ ਗੰਗਾ ਜੀ ਗੁਰੂ ਪਾਤਸ਼ਾਹ ਦੇ ਨਾਲ ਲੰਬਾ ਸਮਾਂ ਬਤੀਤ ਕੀਤਾ, ਬਾਬਾ ਬਕਾਲਾ ਵਿਖੇ ਉਹਨਾਂ ਦੀ ਜਗ੍ਹਾ ਬਣੀ ਹੋਈ ਜਿੱਥੇ ਉਹਨਾਂ ਅੰਤਿਮ ਸੰਸਕਾਰ ਹੋਇਆ। ਗੁਰੂ ਰਹਿਮਤ ਕਰ ਦੇਣ, ਅੱਜ ਦੇ ਦਿਹਾੜੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਗੁਰੂ ਕਿਰਪਾ ਕਰੇ, ਅਸੀਂ ਸੱਚੇ ਪਾਤਸ਼ਾਹ ਜੀ ਅਜ਼ਮਤ ਨੂੰ ਪਛਾਣ ਕੇ ਅਤੇ ਉਹਨਾਂ ਦੀ ਸੇਵਾ ਵਿੱਚ ਲੱਗੇ ਰਹੀਏ। ਸਮੁੱਚਾ ਦੁਆਬਾ ਵਾਸੀ ਜਿਨ੍ਹਾਂ ਨੇ ਅੱਜ ਦੇ ਇਸ ਸੇਵਾ ਦੇ ਵਿੱਚ ਉੱਚੇ ਤੌਰ 'ਤੇ ਹਿੱਸਾ ਲਿਆ, ਸ੍ਰੀ ਸ਼ੰਕਰ ਅਤੇ ਉਸ ਇਲਾਕੇ ਦੀ ਸੰਗਤ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤਕਰੀਬਨ 12-13 ਸਾਲ ਬਾਅਦ ਦੁਆਰਾ ਇਸ ਪਾਵਨ ਸਥਾਨ 'ਤੇ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ। ਪਿਛਲੇ ਦਿਨ ਹੀ ਲਗਾਤਾਰ 1 ਮਹੀਨੇ ਤੋਂ ਸੇਵਾ ਕਰ ਰਹੇ, ਬਹੁਤ ਸਾਰੀਆਂ ਭੁੱਲਾਂ, ਬਹੁਤ ਸਾਰੀਆਂ ਅਵਗਿਆਵਾਂ, ਬਹੁਤ ਸਾਰੇ ਗੁਨਾਹਗਾਰ 'ਚ ਬੈਠਾ ਹੋਵਾਂਗਾ। ਜੇ ਕੋਈ ਚੰਗੀ ਬਾਤ 'ਤੇ ਗੁਰੂ ਕੀ ਜੇ ਕੋਈ ਮਾੜੀ ਕਹੇਗੀ ਉਹ ਮੇਰੀ ਇਹ ਮੁਆਫ ਕਰ ਦੇਣਾ। ਨਦੀ ਨਾਮ ਸੰਜੋਗੀ ਮਿਲਦੇ, ਵੱਸਦੇ ਰਹੋ, ਰੱਸਦੇ ਰਹੋ, ਹੱਸਦੇ ਰਹੋ। ਸਮੁੱਚੇ ਸਟਾਫ ਨੇ ਬੜਾ ਬਹੁਤ ਹੀ ਪਿਆਰ ਦਿੱਤਾ ਹੈ, ਪ੍ਰਬੰਧਕ ਸਾਹਿਬਾਨਾਂ ਨੇ ਬੜਾ ਮਾਣ ਦਿੱਤਾ ਹੈ। ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਸਰਦਾਰੀ ਬਖਸ਼ੇ, ਸਦਾ ਵਾਸਤੇ ਇਹ ਗੁਰੂ ਘਰ ਦੀ ਸੇਵਾ ਇਸੇ ਤਰ੍ਹਾਂ ਪਿਆਰ ਸਤਿਕਾਰ ਨਾਲ ਕਰਦੇ ਰਹਿਣ। ਆਪ ਨੇ ਮਾਇਆ ਨਾਲ ਵੀ ਬਹੁਤ ਨਵਾਜਿਆ, ਸੱਚੇ ਪਾਤਸ਼ਾਹ ਆਪ ਸਭ ਦੀਆਂ ਝੋਲੀਆਂ ਭਰਪੂਰ ਕਰੇ ਅਤੇ ਸਾਨੂੰ ਇਹ ਮਾਇਆ ਨੂੰ ਸੱਜੇ ਥਾਂ 'ਤੇ ਵਰਤਣ ਦੀ ਜਿਹੜੀ ਹੈ ਉਹ ਤੌਫੀਕ ਬਖਸ਼ੇ। ਸਭ ਦਾ ਧੰਨਵਾਦ। ਗੱਜ ਵੱਜ ਕੇ ਭੁੱਲਾਂ 'ਚ ਲੋਕਾਂ ਦੀ ਖਿਮਾ ਬਖਸ਼ ਦਿਓ। ਆਖੋ ਵਾਹਿਗੁਰੂ
1: ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਬੋਲੇ ਸੋ ਨਿਹਾਲ ਸ੍ਰੀ ਅਕਾਲ। ਜੇ ਤਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੇ ਕੀਰਤਨ ਕਥਾ ਸਰਵਣ ਕਰਕੇ, ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਪੰਥ ਦੇ ਮਹਾਨ ਵਿਦਵਾਨ ਅਤੇ ਪ੍ਰਚਾਰਕ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਪਿਛਲੇ 4 ਹਫ਼ਤਿਆਂ ਤੋਂ ਇਲਾਹੀ ਬਾਣੀ ਦੀ ਕਥਾ ਸਰਵਣ ਕਰਵਾਈ ਹੈ, ਉਹਨਾਂ ਦਾ ਹਾਰਦਿਕ ਧੰਨਵਾਦ ਅਤੇ ਨਾਲ ਬੇਨਤੀ ਹੈ ਉਹਨਾਂ ਨੂੰ ਕਿ ਫਿਰ ਵੀ ਦੁਬਾਰਾ ਆਉਣ ਦੀ ਕਿਰਪਾ ਕਰਨ ਉਹ, ਅਤੇ ਹੁਣ ਉਹਨਾਂ ਨੂੰ ਸਨਮਾਨ ਕਰਨ ਦੀ ਰਸਮ ਕਰਨਗੇ ਭਾਈ ਸਾਹਿਬ ਅਮਰਿੰਦਰ ਸਿੰਘ ਜੀ ਬਾਜਵਾ, ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਸਾਰਿਆਂ ਦਾ ਹਾਰਦਿਕ ਧੰਨਵਾਦ, ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਜਿਹੜੀਆਂ ਬੈਠ ਕੇ ਸਰਵਣ ਕਰ ਰਹੀਆਂ ਸਨ। ਅਤੇ ਹੁਣ ਕੁਝ ਇੱਕ ਸੂਚਨਾਵਾਂ ਜੀ, ਇੱਕ ਤਾਂ ਕੱਲ੍ਹ ਦੀ ਆ, ਕੱਲ੍ਹ ਨੂੰ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ ਹੈ, ਸ਼ਾਮ ਨੂੰ ਵਿਸ਼ੇਸ਼ ਦੀਵਾਨ ਹੋਣਗੇ ਜੀ, ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀ ਭਰ ਲਈ। ਪਰਸੋਂ ਨੂੰ ਇਦੋਂ ਵੀ ਵਿਸ਼ੇਸ਼ ਹੈਗਾ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹੀ ਮੀਰ ਪੀਰ ਦੇ ਮਾਲਕ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਪਰਸੋਂ ਨੂੰ 30 ਜੂਨ ਨੂੰ, ਸੋ ਸਵੇਰੇ ਸ਼ਾਮ ਵਧੇਰੇ ਸਮੇਂ ਲਈ ਪ੍ਰਕਾਸ਼ ਦੀਵਾਨ ਹੋਣਗੇ। ਅੱਗੇ ਚਲੀਏ, 3-4-5 ਨੂੰ ਨਾਮ ਸਿਮਨ ਵੱਡਿਆਂ ਦੇ ਕੈਂਪ ਲੱਗ ਰਿਹਾ ਜੀ ਲਾਇਬ੍ਰੇਰੀ 'ਚ, 3 ਜੁਲਾਈ ਤੋਂ 5 ਜੁਲਾਈ ਤੱਕ। 4 ਨੂੰ 4th of July ਆ ਗਈ ਇੰਡੀਪੈਂਡੈਂਸ ਡੇ, ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਹਰ ਸਾਲ ਦੀ ਤਰ੍ਹਾਂ, ਅਤੇ ਨਾਲ ਆਈਸਕ੍ਰੀਮ ਦੀ ਸੇਵਾ ਹੋਏਗੀ ਜੀ। ਅੱਗੇ ਚਲੀਏ, 5 ਨੂੰ ਹੈ ਨੀਂਹ ਪੱਥਰ ਦਿਨ, ਨੀਂਹ ਪੱਥਰ ਰੱਖਣ ਦਾ ਦਿਨ ਹਰਿਮੰਦਰ ਸਾਹਿਬ ਜੀ ਦਾ। 9 ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ, 16 ਜੁਲਾਈ ਨੂੰ ਹੈ ਸੰਗਰਾਂਦ ਅਤੇ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ। ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੀ ਜੁਲਾਈ 13 ਤੋਂ 17 ਫਰੀ, ਅਤੇ ਉਸ ਦੇ ਵਿੱਚ ਦਾਖਲ ਕਰਾ ਕੇ ਬੱਚਿਆਂ ਨੂੰ ਗੁਰੂ ਦੀ ਬਖਸ਼ ਲਓ ਜੀ। ਬਾਕੀ ਸੂਚਨਾਵਾਂ ਫਿਰ ਹੁਣ ਆਪ ਜੀ ਨੂੰ ਕੀਰਤਨ ਸਾਨੂੰ ਕਹਾਉਣਗੇ ਤਹਿਸੀਲਾ ਸਾਹਿਬ ਜੀ, ਹਾਂਜੀ, ਅਤੇ ਉਹਨਾਂ ਦਾ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਹੁਣ ਅਗਲਾ ਪ੍ਰੋਗਰਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਣ ਕਰੋਗੇ। ਪਿਆਰ ਨਾਲ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਕਤ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੇ ਕੀਰਤਨ ਕਥਾ ਸਰਵ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆਪ ਗੁਰੂਆਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਸੀਲਾ, ਜਿਨ੍ਹਾਂ ਦੇ ਵੱਡੇ ਭਾਈ ਸਾਹਿਬ ਦਿੱਲੀ ਗਏ ਨੇ, ਭਾਈ ਸਾਹਿਬ ਭਾਈ ਸੁਰਜੀਤ ਸਿੰਘ ਸੀਲਾ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸਿੱਖ ਗੁਰਦਾ ਸੈਨੋ ਜੀ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਬੜੇ ਰਸਮ ਨੇ ਕੀਰਤਨ ਸਰਵਣ ਕਰਾਏ ਨੇ। ਅਤੇ ਮੈਨੂੰ ਚੇਤਾ ਆ ਗਿਆ ਜੋ ਸ਼ਬਦ ਇਹਨਾਂ ਨੇ ਗਾਇਨ ਕੀਤਾ ਸੀ ਆਖਰੀ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਕਤ ਜੋ ਬੋਲਿਆ, ਇਹ ਉਹ ਸੱਚ ਹੋਵੇ। ਭਾਈ ਸਾਹਿਬ ਸੁਰਜਨ ਸਿੰਘ ਜੀ ਪੰਥ ਦੇ ਮਹਾਨ ਕੀਰਤਨੀਆਂ ਦਾ ਯਾਦ ਆ ਗਈ ਅੱਜ, ਜਿਨ੍ਹਾਂ ਨੇ ਇਹ ਸ਼ਬਦ ਪਹਿਲਾਂ ਸਭ ਤੋਂ ਗਾਇਨ ਕਰਕੇ ਸੰਗਤਾਂ ਦੇ ਅੱਗੇ ਲਿਆਂਦਾ ਸੀ। ਅਤੇ ਮੈਂ ਛੋਟਾ ਸੀ ਉਸ ਜ਼ਮਾਨੇ 'ਚ, ਅਤੇ ਮੈਂ ਸਕੂਲ ਗੁਰੂ ਦੀ ਬਖਸ਼ ਸੀ, ਸਕੂਲ ਅਸੀਂ ਇਹ ਸ਼ਬਦ ਪੜ੍ਹਿਆ ਕਰਦੇ ਸਾਂ ਰੋਜ਼ ਜੀ, ਲਗਭਗ ਹਫ਼ਤੇ 'ਚ ਇੱਕ ਜਾਂ ਦੋ ਵਾਰੀ। ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਅਤੇ ਗੁਰੂ ਦੀ ਬਖਸ਼ ਨਾਲ ਹੀ ਹੈ ਭਾਈ, ਉਹਦੀ ਬਖਸ਼ ਨਾਲ ਹੁੰਦਾ ਮਿਲਦਾ, ਜੋ ਕੁਛ ਮਿਲਦਾ ਉਹਦੀ ਬਖਸ਼ ਨਾਲ ਮਿਲਦਾ, ਆਪਣਾ ਦਿੱਤਾ ਦਿਆ ਕੁਛ ਨਹੀਂ ਹੁੰਦਾ। ਇਹ ਗੁਰਬਾਣੀ ਨਾਲ ਸਭ ਨੂੰ ਜੋੜੇ, ਮੇਰੀ ਬੇਨਤੀ ਹੈ ਗੁਰੂ ਪਾਸ ਸੂਚਨਾਵਾਂ ਨੌਰ ਅਤੇ ਸਾਊਥ ਹਾਲ ਆਪਣੇ ਆਪ ਬਣਾ ਰਹੇ, ਦੋ ਮੰਜ਼ਲਾਂ ਆਪਾਂ ਵੱਧ ਤੋਂ ਵੱਧ ਜਿਸਮਾਂ ਕੱਟ ਕੇ ਉਸ ਪਾਸੇ ਹਿੱਸਾ ਪਾਓ ਜੀ। ਦੂਸਰਾ ਸਹਿਜ ਪਾਠ ਕੁਝ ਨਹੀਂ ਰੱਖਦੇ ਲੈ ਨੇ ਸਵਾਦ ਦੇ ਭਲੇ ਦੇ ਨਾ ਆ ਗਏ ਨੇ ਮੇਰੇ ਪਾਸ। ਬਾਕੀਆਂ ਨੂੰ ਵੀ ਬੇਨਤੀ ਹੈ ਜੋ ਇੰਟਰਨੈਟ 'ਤੇ ਸਰਵਣ ਕਰ ਰਹੇ ਹੋ, ਬਹੁਤ ਸਾਰੇ ਦੂਰ ਦੁਰਾਡੇ ਬੈਠੇ ਕਈ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ, ਸਹਿਜ ਪਾਠ ਵਾਲੇ 'ਚ ਸਿਆਟਲ ਜਾਂ ਹੋਰ ਇੱਥੋਂ ਤੱਕ ਵੀ ਕਿ ਕੈਨੇਡਾ ਤੋਂ ਵੀ ਇੱਕ ਬੀਬੀ ਸ਼ਾਮਿਲ ਹੁੰਦੀ ਹੈ, ਹਮੇਸ਼ਾ ਸਹਿਜ ਪਾਠ ਕਰਕੇ ਆਰੰਭ ਕਰਕੇ ਅਰਦਾਸ ਵਿੱਚ ਵੀ ਸ਼ਾਮਿਲ ਹੋ ਜਾਂਦੀ ਉਹ ਇੰਟਰਨੈਟ 'ਤੇ। ਸੋ ਆਪ ਜੀ ਨੇ ਵੀ ਕੋਸ਼ਿਸ਼ ਕਰਨੀ। ਅੱਗੇ ਕੱਲ੍ਹ ਅਤੇ ਪਰਸੋਂ ਦੀ ਗੱਲ ਕਰ ਲਵਾਂ। ਕੱਲ੍ਹ ਨੂੰ ਹੈ ਜੀ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮਦਿਨ, ਸਵੇਰੇ ਸ਼ਾਮ ਨੂੰ ਵਿਸ਼ੇਸ਼ ਤੌਰ 'ਤੇ ਕੀਰਤਨ ਦਰਬਾਰ ਹੋਣਗੇ, ਇਸ ਸੰਬੰਧ ਵਿੱਚ ਆਪਣੇ ਆਉਣ ਦੀ ਕਿਰਪਾ ਕਰਨੀ ਜੀ। ਅਤੇ ਨਾ ਪਰਸੋਂ ਦਾ ਚੇਤਾ ਰੱਖੀਏ ਹੋਰ ਵੀ ਜ਼ਿਆਦਾ, ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰਸੋਂ ਨੂੰ ਪ੍ਰਕਾਸ਼ ਦਿਹਾੜਾ ਹੈ, ਅਵਤਾਰ ਧਰਨ ਦਾ ਗੁਰਪੁਰਬ ਹੈ ਜੀ। ਆਪ ਜੀ ਨੇ ਜ਼ਰੂਰ ਖੇਚਲ ਕਰਨੀ, ਜਿਵੇਂ ਆਪ ਬੜੇ ਪਿਆਰ ਨਾਲ ਮੇਰਾ ਸਿਰ ਚੁੱਕਦਾ ਆਪ ਜੀ ਜੇ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠ ਕੇ ਸਰਨ ਕਰ ਰਹੇ ਹੋ, ਸੱਚੀ ਮੁੱਚੀ ਮੇਰਾ ਸਿਰ ਚੁੱਕਦਾ ਹੈ ਗੁਰੂ ਅੱਗੇ, ਸ਼ਰਧਾ ਨਾਲ ਗੁਰੂ ਮਿਲਦਾ ਹੈ ਆਪ ਜੀ, ਸ਼ਰਧਾ ਅੱਗੇ ਮੇਰਾ ਸਿਰ ਚੁੱਕ ਰਿਹਾ ਹੈ। ਮੈਂ ਵਾਕਈ ਸੂਚਨਾ ਨਹੀਂ ਦੇ ਸਕਣਾ। ਆਓ ਹੁਣ ਭਾਈ ਸਾਹਿਬ ਓਂਕਾਰ ਸਿੰਘ ਜੀ ਉਹਨਾਂ ਵਾਲੇ ਪਾਸੋਂ ਆਪਾਂ ਕੀਰਤਨ ਸਰਨ ਕਰੀਏ ਜੀ। ਠੀਕ 2:20 'ਤੇ ਅਰਦਾਸ ਹੋਵੇਗੀ, ਫਿਰ ਬਾਅਦ ਦੁਪਹਿਰ ਦਾ ਪ੍ਰੋਗਰਾਮ 8:30 ਤੱਕ ਚੱਲਦਾ ਰਹਿਣਾ। ਅੱਜ ਆਪਾਂ ਮਨਾ ਰਹੇ ਹਾਂ ਵਿਆਹ ਦਾ ਪੁਰਬ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਰਾਹੀਂ ਮਹਾਰਾਜ ਜੀ ਦੇ ਤੁਰਕੀ ਬਾਣੀ ਦੇ ਸ਼ਬਦ ਰਾਹੀਂ ਆਪਾਂ ਵੀ ਬਰਾਤ ਵਿੱਚ ਸ਼ਾਮਲ ਹੋ ਸਕਦੇ ਹਾਂ। ਮਹਾਨ ਰੂਹਾਂ ਸਾਈ ਮੀਆਂ ਮੀਰ ਜੀ ਬਰਾਤੀ ਵੀ ਵੇਖੋ ਕੈਸੇ ਨੇ, ਭਾਈ ਸ਼ਾਲੋਂ ਜੀ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਰੱਬ ਵਰਗੇ ਹੀ ਹੋ ਗਏ, ਜਿਨ੍ਹਾਂ ਦੇ ਬਰਾਤੀ ਐਸੇ ਨੇ ਤੇ ਗੁਰੂ ਕਿੱਡਾ ਮਹਾਨ ਹੋਵੇ। ਬਿਲਗੇ ਦੀ ਆਸ ਪਾਸ ਦੀ ਉਹ ਧਰਤੀ ਧੰਨ ਹੈ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ, ਖੁਸ਼ੀਆਂ ਅੱਜ ਵੀ ਉਹਨਾਂ ਦੇ ਵਿਆਹ ਪੁਰਬ ਤੇ ਲੱਡੂ ਬਣਾ ਕੇ ਸੰਗਤਾਂ ਵੰਡਦੀਆਂ ਨੇ ਇੱਕ ਦੂਜੇ, ਔਰ ਕਹਿੰਦੀਆਂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸਾਡੇ ਘਰ ਪਰਿਵਾਰਾਂ ਵਿੱਚ ਬੱਚਿਆਂ ਦੀ ਖੁਸ਼ੀਆਂ ਦੇਣ ਵਾਲੇ ਵੀ ਤਾਂ ਤੁਸੀਂ। ਭਾਵਨਾ ਬਣਾ ਕੇ ਇੱਕ ਵਾਰੀ ਗਾਓ, ਸਤਿਗੁਰੂ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ, ਤੇਰੇ ਵਿਆਹ ਦੀਆਂ ਖੁਸ਼ੀਆਂ ਸਾਡੇ ਜੀਵਨ ਤੇ ਹਮੇਸ਼ਾ ਅਸਰ ਬਣਾ ਕੇ ਰੱਖਣ। ਨਾਮ ਬੰਦਗੀ ਭਜਨ ਪ੍ਰੇਮਾ ਭਗਤੀ, ਈਰਖਾ ਦਵੈਸ਼ ਛੱਡ ਕੇ ਪਿਆਰ ਹੀ ਪਿਆਰ ਰਹੇ।

ਸਾਰੀਆਂ ਸੰਗਤਾਂ ਨੂੰ, ਜੀ ਆਇਆਂ ਨੂੰ ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ। ਜਿੱਥੇ ਦਾਤਾਂ ਮੰਗਦੇ ਆ, ਦੁੱਧ ਪੁੱਤ ਕਾਰੋਬਾਰ ਮੰਗਦੇ ਆ, ਉੱਥੇ ਦੇਣ ਵਾਲੇ ਦਾਤੇ ਨੂੰ ਵੀ ਮੰਗਿਆ ਕਰੋ। ਜਿੱਥੇ ਉਹਦਾ ਵਾਸਾ ਹੋ ਜਾਏ ਸਾਰੀਆਂ ਖੁਸ਼ੀਆਂ ਜਾਂਦੀਆਂ ਨੇ। ਇੱਥੇ ਹੀ ਸਮਾਪਤੀ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ੀਵਾਦ ਦੀ ਬਾਚੇ ਦਸਵੀਂ ਪ੍ਰਿਥਮ ਭਗਵਤੀ ਸਮਰ ਕਹੇ ਗੁਰੂ ਨਾਨਕ ਲਈ ਧਿਆਏ ਰੰਗਤਪੁਰ ਦੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਚੈਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਵਿਆਵਤਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਕਰਕੇ ਘਰ ਸੱਚੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇਖ ਡਿੜ ਕੀਤਾ ਤੇ ਨਾ ਪਿਆਰਿਆਂ ਸਟਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰੇ ਨਾ ਚਲਾਏ ਗਏ ਗੁਰਦੁਆਰੇ ਸਿਆਵਾਂ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਤੇ ਦੇਖੇ ਸਰਸਵਤ ਸਿੰਘ ਭਾਈ ਧਿਆਨ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਮੈਂ ਗੁਰਦੁਆਰੇ ਦੱਸਿਆ ਅੰਦਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਵ ਤੇ ਕੀ ਫਤਿਹ ਬਿਰਧ ਕੀ ਪਹਿਜ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਪ੍ਰਵਾਜ ਪੰਥ ਸਦਾ ਸਹਾਈ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੋਂ ਸੇਵਾ ਸੰਭਾਲਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਜ ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਮਲਾਂ ਦੇ ਅਰਦਾਸ ਜੀ ਆਪ ਦੀ ਬਖਸ਼ਿਸ਼ ਹੋਈ ਗਰੀਬ ਨਿਵਾਜ ਅੱਜ ਐਤਵਾਰ ਦੇ ਹਫਤਵਾਰ ਕੀਰਤ ਬਾਰ ਅੰਮ੍ਰਿਤ ਵੇਲੇ ਆਪ ਦੇ ਚਰਨਾਂ ਸੱਚੇ ਪਾਤਸ਼ਾਹ ਰਾਮ ਮੰਦਰ ਉਤਾਰ ਲਿਓ ਜੇ ਤੁਸੀਂ ਰਾਗੀ ਸਿੰਘ ਨੇ ਪਿੱਤਰ ਬਾਣੀ ਦਾ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀ ਨੇ ਕਥਾ ਚਿਕਾਰ ਤਿਆਰ ਕੀਤੀ ਨੇ ਕਿਰਪਾ ਕਰੋ ਕੋਈ ਨਾ ਭੁੱਲਾ ਚੁੱਕਾ ਜੀ ਮਾਫੀ ਬਖਸ਼ੋ ਪੜ੍ਹਵੇ ਬਾਣੀ ਸੋਧ ਕੇ ਸੱਚ ਚੰਦ ਪ੍ਰਮਾਤਮਾ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਅਨੁਸਾਰ ਨਿਕਬਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਲੀ ਬਲ ਬੁੱਧੀ ਬਖਸ਼ਿਸ਼ ਕਰੋ ਆਪ ਚੰਦ ਕਮਲ ਰਾਜਗੁਰੂ ਸੱਚੇ ਪਾਤਸ਼ਾਹ ਜੀ ਆਪ ਚੰਦ ਦੇ ਅਰਦਾਸ ਭੇਜ ਦਿੱਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਦੀਆਂ ਖੁਸ਼ੀਆਂ ਵਿੱਚ ਉਤਾਰ ਜੀ ਗੁਰੂ ਅਰਜਨ ਦੇਵ ਜੀ ਦੇ ਗਰੀਬ ਰਾਜ ਵਿਆਹਪੁਰ ਦੀਆਂ ਖੁਸ਼ੀਆਂ ਵਿੱਚ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰ ਦਿੱਤਾ ਸ੍ਰੀ ਸ਼ੰਕਰ ਦੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ੍ਰੀ ਸ਼ੰਕਰ ਪਿੰਡ ਅਤੇ ਇਲਾਕੇ ਦੇ ਰਾਸ਼ਟਰ ਨੂੰ ਉਤਾਰ ਦਿੱਤਾ ਜੀ ਉਹ ਆਪਦੇ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਗਰੀਬ ਰਾਜ ਜਿਨ੍ਹਾਂ ਨੇ ਪਰਸੋਂ ਰੋਜ਼ ਰਾਜ ਪੱਤਰਕਾਲੀ ਤੁਰਕੀ ਬਾਣੀ ਦੇ ਵਿਆਹਪੁਰ ਦੀਆਂ ਖੁਸ਼ੀਆਂ ਵਿੱਚ ਖੰਡ ਪਾਠ ਸਾਹਿਬ ਪ੍ਰੰਭ ਕਰਵਾਏ ਸਨ ਆਪ ਜੀ ਕਿਰਪਾ ਦਿੱਤਾ ਖੰਡ ਪਾਠਾਂ ਦੇ ਨਿਵੇਕਲ ਦਾ ਸਾਹਿਬ ਸਮੂਹ ਨੂੰ ਭੋਗ ਪਏ ਉਪਰੰਤ ਕੀਰਤਨ ਦਰਬਾਰ ਸਾਹਿਬ ਜੀ ਉਤਾਰ ਗਰੀਬ ਰਾਜ ਕਿਰਪਾ ਕਰੋ ਜਿਸ ਵਿੱਚ ਗਰੀਬ ਰਾਗੀ ਸਿੰਘਾਂ ਨੇ ਕਥਾ ਵਿਚਾਰਾਂ ਨੇ ਗਰੀਬ ਰਾਜ ਗੁਰੂ ਸਾਹਿਬਾਂ ਦੇ ਵਿਆਹਪੁਰ ਦੀਆਂ ਖੁਸ਼ੀਆਂ ਵਿੱਚ ਉਤਾਰ ਜੀ ਮੁੱਖ ਰੱਖਦੇ ਹੋਏ ਉਹਨਾਂ ਦੇ ਵਿਆਹਪੁਰ ਸੱਚੇ ਪਾਤਸ਼ਾਹ ਜੀ ਹੋਰ ਇਲਾਕਿਆਂ ਨੂੰ ਆਸੀ ਦੇ ਸੱਚੇ ਪਾਤਸ਼ਾਹ ਇਸ ਵਿਆਹ ਸਮੇਂ ਉਤਾਰ ਦੀ ਸੇਵਾ ਕੀਤੀ ਹੈ ਉਹਨਾਂ ਨੇ ਗਰੀਬ ਰਾਜ ਕਥਾ ਵਿਚਾਰਾਂ ਕੀਤੀਆਂ ਨੇ ਕਿਰਪਾ ਕਰੋ ਉਤਾਰ ਜੀ ਮਿਹਰ ਕਰੋ ਗੁਰੂ ਗ੍ਰੰਥ ਦੇਵ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਇਹਨਾਂ ਸਾਰੇ ਪਰਿਵਾਰਾਂ ਦੇ ਸਿਰ ਤੇ ਰੱਖੋ ਇਹਨਾਂ ਨੂੰ ਹਮੇਸ਼ਾ ਦੀ ਤਰ੍ਹਾਂ ਆਉਣ ਵਾਲੇ ਸਮੇਂ ਦੀ ਹਰ ਸਾਲ ਉਤਾਰ ਦੀ ਇਸੇ ਤਰ੍ਹਾਂ ਪੁਰਬਾਂ ਨੂੰ ਚਾਲੀ ਕਾਲੀ ਮੰਦਰਾਂ ਦੇ ਬਲ ਦਾਜ ਬਖਸ਼ੋ ਭਾਵਨਾ ਦੀ ਦਾਜ ਬਖਸ਼ੀ ਦਾ ਉਤਾਰ ਕਿਰਪਾ ਕਰੋ ਇਹਨਾਂ ਸਾਰੇ ਸੰਗਤਾਂ ਨੂੰ ਸਦਾ ਏਕ ਸਾਥ ਸਵਾਗਤ ਪਿਆਰ ਦੀ ਬਖਸ਼ਿਸ਼ ਕਰਕੇ ਸੰਤ ਦਾਜ ਬਖਸ਼ੋ ਸਾਰਿਆਂ ਦੀ ਕਿਰਪਾ ਦਾ ਗ੍ਰਿਫਤਾਰ ਸਾਰੇ ਸੰਗਤਾਂ ਨੂੰ ਚਾਨਣ ਜੋੜ ਕੇ ਮਨ ਦਾ ਪਿਆਰ ਬਖਸ਼ਿਸ਼ ਕਰਨਾ ਸਾਰੇ ਪ੍ਰੋਗਰਾਮ ਦੀ ਪਾਤਸ਼ਾਹ ਜੀ ਸੁੱਖ ਰੱਖਣੀ ਚਾਦਕਰਾ ਬਖਸ਼ਿਸ਼ ਕਰਨੀ ਤੰਦਰੁਸਤੀ ਬਖਸ਼ਿਸ਼ ਕਰਨੀ ਕਮਾਈਆਂ ਸਰੂਲ ਕਰਨੀ ਦਾ ਤਾਰ ਮੇਰਾ ਕਰੋ ਸੱਚੇ ਪਾਤਸ਼ਾਹ ਜੀ ਦਾਰੀ ਨਾਲ ਖੁਸ਼ੀਆਂ ਵਿੱਚ ਗਰੀਬ ਰਾਜ ਜੀ ਚੀਰ ਸ਼ੰਕਰ ਦੀਆਂ ਸੰਗਤਾਂ ਦੇ ਇਲਾਕਾ ਰਾਜ ਸੰਗਤਾਂ ਵੱਲੋਂ ਅੱਜ ਦੇ ਲੰਗਰਾਂ ਦੇਗਾਂ ਅਟੁੱਟ ਸੇਵਾਈਆਂ ਪ੍ਰਵਾਨ ਕਰੋ ਦਿੱਤਾ ਬਖਸ਼ਿਸ਼ ਕਰੋ ਗਰੀਬ ਰਾਜ ਜੀ ਉਹ ਸੰਗਤਾਂ ਵੱਲੋਂ $3100 ਆਪਦੇ ਚਾਨਾਂ ਭੇਟਾਂ ਕਿਤੇ ਪ੍ਰਵਾਨ ਕਰੋ ਕਮਾਈਆਂ ਸਬਰ ਕਰੋ ਘੱਟ ਵੱਧ ਬਖਸ਼ਿਸ਼ ਵਾਦਾ ਕਰੋ ਦਿੱਤਾ ਗੁਰੂ ਗਰੀਬ ਰਾਜ ਬਖਸ਼ਿਸ਼ ਕਰੋ ਦਿੱਤਾ ਜੀ ਮਿਹਰਤ ਕਰਿਆ ਸੱਚੇ ਪਾਤਸ਼ਾਹ ਜੀ ਉਹ ਸੇਵਕਾਂ ਦੀਆਂ ਕਮਾਈਆਂ ਸਬਰ ਕਰਨੀਆਂ ਕਾਰ ਵੱਜ ਵੱਧ ਬਖਸ਼ੋ ਸਾਰੇ ਚਾਦਕਰਾ ਬਖਸ਼ੋ ਸਦਾ ਗਰੀਬ ਰਾਜ ਆਪਣੀ ਸੇਵਾ ਦੀ ਦਾਲ ਬਖਸ਼ ਵਾਦਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਹੋਈਆਂ ਸਾਫ ਸੰਗਤਾਂ ਦਾ ਅਸੀਂ ਦਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਸੰਗਤਾਂ ਦਰ ਦੇ ਫਿਰ ਫਿਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਰਾਜ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟਹਿਰੀਆਂ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ
ਭਾਵਨਾ ਬਖਸ਼ ਪਾਤਸ਼ਾਹ ਕਰੋ ਕਿਰਪਾ ਬਖਸ਼ਿਸ਼ ਕਰੋ ਜੀ ਗੁਰੂ ਜੀ ਮਹਾਰਾਜ ਆਪਣੇ ਇੱਥੇ ਪਾਤਸ਼ਾਹ ਸੰਗਤਾਂ ਸੇਵਕਾਂ ਨੂੰ ਸਦਾ ਸੇਵਾ ਰਾਣੀ ਕਿਰਪਾਲਤਾ ਕਰੋ, ਸਤੰਗ ਚਾਹੀ ਕਲਾ ਬਖਸ਼ ਦਿੱਤਾ ਅਤੇ ਸਦਾ ਇਸੇ ਤਰ੍ਹਾਂ ਸੇਵਾ ਜੀ ਭਾਵਨਾ ਬਖਸ਼ ਪਾਤਸ਼ਾਹ ਕਰੋ ਜੀ ਕਿਰਪਾ ਕਰੋ ਕਿ ਮਹਾਰਾਜ ਦੂਰ ਦਰਾਜ ਕਰ ਬੈਠੀਆਂ ਲਾਈਵ ਕਿਤਾ ਕਿਤੇ ਸ਼ਰਮਣ ਕਰ ਰਹੀ ਹਾਂ ਸਾਰੇ ਸੰਗਤਾਂ ਦੀ ਹਾਜ਼ਰੀ ਭਾਵਾਂ ਚੋਂ ਘੜੀਆਂ ਲਿਖ ਕੇ ਲਾਓ ਤਾਂ ਹਰ ਸੰਗਤਾਂ ਨੂੰ ਆਪ ਨੂੰ ਬਖਸ਼ੇ ਸੰਗਤਾਂ ਆਪਣੇ ਚਾਹੁੰਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਾਹੁੰਦਾ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀਆਂ ਕਮਾਈਆਂ ਸ਼ਾਮਲ ਕਰੋ ਘਰ ਜਵਾਹ ਦੇ ਦਿੱਤਾ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ ਗੁਰੂ ਜੀ ਮਹਾਰਾਜ ਬਖਸ਼ਿਸ਼ ਕਰੋ ਸੁਮੇਰ ਕੋਲ ਦਰਬਾਰ ਪਿਤਾ ਜੀ ਹਿੰਦੂ ਰਾਜਿਆਂ ਦੇ ਸੱਚੇ ਪਾਤਸ਼ਾਹ ਸਦਾ ਆਪਣੇ ਸੰਗਤਾਂ ਜਾਂ ਸੰਗ ਸਿਆਦਾ ਬਖਸ਼ਿਸ਼ ਕਰਨੀ ਸਦਾ ਸੇਵਕਾਂ ਦੇ ਕਾਰਜ ਰਾਜ ਕਰਨੇ ਆਪਣੇ ਸੰਗਤ ਸਦਾ ਆਮ ਰਾਜਪਤ ਰੱਖੋ ਜਾਂ ਸੰਗ ਸਿਆਦਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਤ ਰਾਜੀ ਬਣਾਓ ਦਾਰ ਮਿਹਰਾਂ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਮਾਹੀ ਬਖਸ਼ੋ ਪਵਿੱਤਰ ਗੁਰਨਾਮੇ ਬਖਸ਼ਿਸ਼ ਕਰਕੇ ਉਪਰੰਤ ਬਾਤ ਪਾ ਦੇ ਕੀ ਬਾਈ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਤ ਰਾਜੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਬਣਾਉ ਦਾ ਨਾਮ ਜਿੱਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਓ ਮਰੈ ਨਾ ਜਾਏ ਰਾਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 771 ਅਤੇ 772 ਤੇ ਇਹ ਪਾਵਨ ਹੁਕਮਨਾਮਾ ਸੂਹੀ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਜੀ। ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਭਵ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਰਤ ਕਤੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਸਲਾਹੀ ਦਰਬਾਰ ਦੀਆਂ ਹਾਜ਼ਰੀ ਭਰ ਕੇ ਇਲਾਹੀ ਬਾਣੀ ਦਾ ਕੀਰਤਨ ਕਥਾ ਅਤੇ ਹੁਣ ਹੁਕਮਨਾਮਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆ ਗੁਰਾਂ ਦੀ ਬਖਸ਼ੀ ਹੋਏ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਦੇ ਚਰਨਾਂ 'ਚ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਵਾਨ ਨੇ ਕੀਤੀ, ਮੈਂ ਚਰਨਾਂ 'ਚ ਬੇਨਤੀ ਕੀਤੀ ਸੀ ਆਪ ਦੇ, ਸਭ ਦੇ ਪਾਸੋਂ ਆਵਾਜ਼ ਆਉਣੀ ਚਾਹੀਦੀ ਸੀ। ਦੋ ਵਾਰੀ ਵਾਹਿਗੁਰੂ ਦਾ ਨਾਮ ਇਸ ਦੇ ਵਿੱਚ ਆਉਂਦਾ, ਇੱਕ ਵਾਰੀ ਬੋਲ ਵਾਹਿਗੁਰੂ ਕੱਟੀ ਜਾਏਗੀ 84 ਤੇਰੀ ਮਹਾਤਮਾ ਪੁਰਸ਼ਾਂ ਨੇ ਸਿੱਖੀ ਦੇ ਅੰਦਰ ਕਿਹਾ ਜਾਂਦਾ। ਆਓ ਫਿਰ ਕਰੇ ਸਾਂਝੀ ਕਰੀਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਧੰਨਵਾਦ ਸਭ ਤੋਂ ਪਹਿਲਾਂ ਹੈ ਭਾਈ ਸਾਹਿਬ ਭਾਈ ਆਪਣੇ ਓਂਕਾਰ ਸਿੰਘ ਉਹਨੇ ਵਾਲਿਆਂ ਦਾ ਅਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਅਰਦਾਸ ਤੋਂ ਪਹਿਲਾਂ ਇਲਾਹੀ ਬਣ ਦੇ ਕੀਰਤਨ ਸਰਵਣ ਪਾਏ ਨੇ। ਅਤੇ ਹੁਣ ਆਪਾਂ ਆਰੰਭ ਕਰਨ ਜਾ ਰਹੇ ਹਾਂ ਦੁਪਹਿਰ ਤੋਂ ਬਾਅਦ ਦਾ ਪ੍ਰੋਗਰਾਮ। ਧੰਨਵਾਦ ਹੈ ਇੱਥੇ ਸਤਿਕਾਰ ਯੋਗ ਯਾਨੀ ਮਨਮੋਹਨ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਹੁਕਮਨਾਮਾ ਜੀ ਸਰਵਣ ਕਰਾਇਆ। ਸੂਚਨਾਵਾਂ ਜਲਦੀ ਜਲਦੀ ਅਤੇ ਸੰਬੰਧ ਕੱਢ ਕੇ ਨੌਰਥ ਅਤੇ ਸਾਊਥ ਹਾਲ ਦੀ ਬਿਲਡਿੰਗ ਦੇ ਵਿੱਚ ਹਿੱਸਾ ਪਾ ਕੇ ਗੁਰ ਦੀਆਂ ਬਖਸ਼ਾਂ ਲਓ ਜੀ। ਅਤੇ ਨਾਲ ਸਹਿਜ ਪਾਠ ਬਹੁਤ ਸਾਰਿਆਂ ਨੇ ਰੱਖ ਲੈਣੇ, ਆਪਾਂ ਭੋਗ ਕਦੋਂ ਪਾਉਣੇ ਇਹ ਆਪਾਂ ਵਿਚਾਰ ਲਵਾਂਗੇ ਕਮੇਟੀ ਪਾਸੋਂ, ਅਤੇ ਉਦੋਂ ਭੋਗ ਪਾਵਾਂਗੇ। ਪਰ ਸ਼ੁਰੂਆਤ ਦੇ ਭਲੇ ਜੀ ਸਹਿਜ ਪਾਠ ਫਿਰ ਰੱਖ ਦਿਓ ਜਿਵੇਂ ਅੱਗੇ ਰੱਖਦੇ ਹੋ ਤੁਸੀਂ, ਅਤੇ ਮੈਨੂੰ ਟੈਕਸਟ ਕਰ ਦਿਓ 4087124145 'ਤੇ। ਅੱਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਿਆਹ ਦਾ ਪੁਰਬ ਦਾ ਸਾਰਾ ਦਿਨ ਮਨਾਇਆ ਜਾ ਰਿਹਾ ਹੈਗਾ। ਸਮੂਹ ਸੰਗਤਾਂ ਨੂੰ ਉਸ ਦੀਆਂ ਲੱਖ ਲੱਖ ਵਧਾਈਆਂ ਵੀ ਹੋਣ ਜੀ। ਅਤੇ ਫਿਰ ਕੱਲ੍ਹ ਦੀ ਸੂਚਨਾ ਆਉਣ ਦਾ, ਕੱਲ੍ਹ ਜੋ ਮੰਡੇ ਹੈਗਾ 29th of June, ਕੱਲ੍ਹ ਨੂੰ ਹੈ ਜੀ ਜਨਮ ਦਿਨ ਸ਼੍ਰੋਮਣੀ ਭਗਤ ਕਬੀਰ ਜੀ ਦਾ। ਵਿਸ਼ੇਸ਼ ਪ੍ਰੋਗਰਾਮ ਸ਼ਾਮ ਦੇ ਦੀਵਾਨਾਂ ਅੰਦਰ ਹੋਣਗੇ, ਆਪਨੇ ਜ਼ਰੂਰ ਆ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ। ਪਰਸੋਂ ਨੂੰ ਉਸ ਤੋਂ ਵੀ ਵਿਸ਼ੇਸ਼ ਹੈ, ਛੇਵੀਂ ਪਾਤਸ਼ਾਹੀ ਮੇਰੀ ਪੀਰ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜੀ। ਅਤੇ ਸਵੇਰੇ ਸ਼ਾਮ ਕੀਰਤਨ ਦਰਬਾਰ ਹੋਣਗੇ। ਅਤੇ ਅੱਗੇ ਚਲੀਏ, ਸੂਚਨਾਵਾਂ ਬਹੁਤ ਨੇ ਅਤੇ ਮੈਂ ਹੁਣ ਇੱਥੇ ਹੀ ਸੂਚਨਾਵਾਂ ਸਮਾਪਤ ਕਰਦਾ ਹੋਇਆ, ਬਾਕੀ ਸੂਚਨਾਵਾਂ ਕੱਲ੍ਹ ਸ਼ਾਮ ਨੂੰ ਗੁਰੂ ਕਿਰਪਾ ਕਰੇ। ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਹਰਸ਼ਪਾਲ ਸਿੰਘ ਅਤੇ ਉਹਨਾਂ ਜਥੇ ਪਾਸੋਂ। ਸਮਾਂ ਉਹਨਾਂ ਨੂੰ ਪਤਾ ਹੈਗਾ ਜੀ, 8:30 ਤੱਕ ਪ੍ਰੋਗਰਾਮ ਚੱਲਦੇ ਰਹਿਣੇ ਨੇ ਹਰ ਐਤਵਾਰ ਦੀ ਤਰ੍ਹਾਂ, ਹਰ ਰੋਜ਼ ਦੀ ਤਰ੍ਹਾਂ ਉੱਦਾਂ ਵੈਸੇ, ਪਰ ਐਤਵਾਰ ਦੀ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਣੀ ਜਾਪ ਕੇ ਖੋਲ ਕਰਦੇ ਹਾਂ। ਇੱਕ ਨਹੀਂ ਅਨੇਕਾਂ ਫੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਜੀ ਫੁੱਲਾਂ ਬਖਸ਼ ਕੇ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਸਾਣ। ਸਾਡੇ ਅਤਿ ਸਤਿਕਾਰ ਜੋ ਭਾਈ ਹਰਭਜਨ ਸਿੰਘ ਲਹਿਰੀ ਜੀ ਇਲਾਹੀ ਬਾਣੀ ਦੇ ਕੀਰਤਨ ਨਾਲ ਸਾਨੂੰ ਨਿਹਾਲ ਕਰਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಸಂತಾನದ